ਤੁਹਾਨੂੰ ਤੁਸੀਂ ਸਮਾਤ ਫਰਮਾ ਰਹੇ ਸੀ ਸੁਫੀਆਨਾ ਕਲਾਮ 103.6 ਮੈਗਾਹਰਟਜ਼ ਤੇ ਆਕਾਸ਼ਵਾਣੀ ਦਾ ਹੈ ਅੰਮ੍ਰਿਤਸਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਵਰਲਡ ਸਰਵਿਸ 3 ਦੀ ਪੰਜਾਬੀ ਸੇਵਾ। ਸਾਡੀ ਸਟੂਡੀਓ ਦੇ ਘੜੀ ਦੇ ਮੁਤਾਬਿਕ ਇਸ ਵੇਲੇ ਸਵੇਰ ਦੇ 6:29 ਹੋ ਰਹੇ ਨੇ। ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ।

ਇਹ ਆਲ ਇੰਡੀਆ ਰੇਡੀਓ ਦਾ ਸਰਾਇਕੀ ਪ੍ਰੋਗਰਾਮ ਹੈ। ਤੁਹਾਡੇ ਕੀਤੇ ਅੱਜ ਦਾ ਸਰਾਇਕੀ ਪ੍ਰੋਗਰਾਮ ਕੁਝ ਬਾਤਾਂ ਕੁਝ ਗੀਤ ਗਿਣ ਕੇ ਮੈਂ ਹਾਜ਼ਰ ਹਾਂ ਹਰਜੀਤ ਕੌਰ। ਮੇਰਾ ਖਿਆਲ ਹੈ ਤੁਸਾਂ ਸਾਰਾ ਠੀਕ ਠਾਕ ਹੋ ਸੋ ਤੇ ਵਾਲਾ ਸ਼ੁਰੂ ਕਰਿੰਦੇ ਹਾਂ ਗੀਤਾਂ ਦਾ ਸਿਲਸਿਲਾ। ਅੱਜ ਕੱਲ ਤੁਸੀਂ ਡੇਦੇ ਹੋ ਧੀਆ ਹਰ ਪਾਸੇ ਕਿਤਨਾ ਅੱਗੂ ਵੱਧਦੀਆਂ ਪਈਆਂ ਹਨ, ਪੜ੍ਹ ਲਿਖ ਕੇ ਵੱਡੇ ਵੱਡੇ ਅਹੁਦਾਂ ਤੇ ਕੰਮ ਕਰਿੰਦੀਆਂ ਪਈਆਂ ਹਨ, ਉਹ ਛੋਹਰਾਂ ਦੇ ਬਰਾਬਰ ਹਨ। ਉਲਟਾ ਅੱਜ ਕੱਲ ਤਾਂ ਪੁੱਤਰਾਂ ਕੋਲੋਂ ਵੱਧ ਧੀਆਂ ਮਾਂ ਪਿਓ ਦਾ ਸਾਥ ਦੇਂਦੀਆਂ ਹਨ ਤੇ ਪੰਜਾਬ ਦੀਆਂ ਧੀਆਂ ਦਾ ਤਾਂ ਆਖਣਾ ਹੀ ਕੀ ਹੈ। ਪੰਜਾਬੀ ਦੇ ਮਸ਼ਹੂਰ ਗੀਤਕਾਰ ਨੰਦ ਲਾਲ ਨੂਰਪੁਰੀ ਨੇ ਇਸ ਤੇ ਇੱਕ ਬਹੁ ਸ਼ਾਨਦਾਰ ਗੀਤ ਲਿਖਾ ਹੈ, ਬੱਲੇ ਨੇ ਪੰਜਾਬ ਪੀਏ ਸ਼ੇਰ ਬੱਚੀਏ, ਤੇ ਗਾਇਆ ਹੈ ਪੰਜਾਬ ਦੇ ਮਸ਼ਹੂਰ ਕਲਾਕਾਰ ਆਸਾ ਸਿੰਘ ਮਸਤਾਨਾ ਨੇ। ਆਓ ਮਜ਼ੇ ਚਾਓ।

0: ਪੁੱਛੀਏ।
1: ਹੁਣ ਤੁਸੀਂ ਇਹ ਗੀਤ ਸੁਣਾ ਹੈ ਆਸਾ ਸਿੰਘ ਮਸਤਾਨਾ ਦੀ ਆਵਾਜ਼ ਵਿੱਚ। ਬਹੁਡੀਆਂ ਬਾਅਦ ਇਹ ਗੀਤ ਸੁਣਨ ਕਿਤੇ ਮਿਲਣਾ ਨਾ। ਹੁਣ ਮੈਂ ਤੁਹਾਨੂੰ ਸੁਣਵੈਂਦੀ ਪਈ ਹਾਂ ਇੱਕ ਬਹੁ ਮਜ਼ੇਦਾਰ ਗੀਤ। ਸਾਰਾ ਗੀਤ ਵੰਗਾਂ ਦੇ ਉੱਤੇ ਹੈ। ਤੁਹਾਨੂੰ ਯਾਦ ਹੋ ਸੀ ਪਹਿਲਾਂ ਗਲੀਆਂ ਵਿੱਚ ਵੰਗਾਂ ਚੜਾਵਣ ਵਾਲੇ ਫੇਰੇ ਲਾਇਆ ਕਰਦੇ ਹਨ ਕਿ ਵੰਗਾਂ ਚੜਵਾ ਗਿਨੋ, ਖਾਸ ਤੌਰ ਤੇ ਗਰਾਵਾਂ ਵਿੱਚ। ਗਰਾਵਾਂ ਵਿੱਚ ਤਾਂ ਹਾਲੇ ਵੀ ਵੰਗਾਂ ਵੇਚਣ ਵਾਲੇ ਆ ਵੈਂਦੇ ਹਨ। ਬਹੁ ਚੰਗਾ ਮਾਹੌਲ ਬਣ ਵੈਂਦਾ ਹੈ। ਜੱਡਣ ਛੂਹੇਰਾਂ ਰੰਗ ਬਿਰੰਗੀਆਂ ਵੰਗਾਂ ਪੈਂਦੀਆਂ ਹਨ। ਹੁਣ ਇਸ ਵੇਲੇ ਦਾ ਇੱਕ ਗੀਤ ਮੈਂ ਤੁਹਾਨੂੰ ਸੁਣਵੈਂਦੀ ਹਾਂ ਆਸ਼ਾ ਭੋਸਲੇ ਦੀ ਆਵਾਜ਼ ਵਿੱਚ। ਗੀਤ ਹੈ ਜ਼ਰਾ ਹੌਲੀ ਹੌਲੀ ਚੂੜੀਆਂ ਚੜਾ ਵੀ ਚੂੜੀਆਂ ਚੜਾਉਣ ਵਾਲਿਆ। ਅੱਗੋਂ ਕੀ ਆਦੀ ਏ ਮੇਰਾ ਰੁਕ ਰੁਕ ਜਾਂਦਾ ਹੀ ਸਾ ਵੀ ਚੂੜੀਆਂ ਚੜਾਉਣ ਵਾਲਿਆ। ਬਹੁ ਮਜ਼ੇਦਾਰ ਹੈ ਗੀਤ। ਅਸੀਂ ਗਿੱਧਾ ਹੈ ਫਿਲਮ ਗੋਰਖ ਤੰਦਾ ਤੂੰ। ਗਾਇਕਾ ਹੀਨ ਆਸ਼ਾ ਭੋਸਲੇ।

ਕਥਾ ਸੁਣਦੇ ਪਏ ਹਵੇ ਫਿਲਮ ਗੋਰਖ ਧੰਦਾ ਦਾ ਗੀਤ ਆਸ਼ਾ ਭੋਸਲੇ ਦੀ ਆਵਾਜ਼ ਵਿਚ। ਹੁਣ ਗੱਲ ਕਰਦੇ ਹਾਂ ਪਿਆਰ ਦੀ। ਹੁਣ ਪਿਆਰ ਠੀਕ ਆ, ਪਿਆਰ ਤੋਂ ਬਾਅਦ ਸ਼ਾਦੀ ਵੀ ਠੀਕ ਗਈ। ਹੁਣ ਪੈ ਚਲਾ ਗਿਆ ਪਰਦੇਸਾਂ ਕੋ ਨੌਕਰੀ ਕੀਤੇ, ਹੁਣ ਛੁਹੇਰ ਕੱਲੇ ਕੇ ਕਰੇ ਉਦਾਸ ਹੈ, ਵਿਛੋੜਾ ਵੀ ਬਰਦਾਸ਼ਤ ਨਹੀਂ ਹੁੰਦਾ ਤਾਂ ਕੀ ਆਦੀ ਹੈ ਮਾਹੀ ਵੇ ਲੈ ਕੇ

ਗੀਤ ਤੁਸਾਂ ਸੁਖਵਿੰਦਰ ਬਿੱਟੀ ਦੀ ਆਵਾਜ਼ ਵਿੱਚ ਸੁਣਦੇ ਪਏ ਹਵੇ ਤੇ ਪ੍ਰੋਗਰਾਮ ਦੀ ਅਖੀਰੀ ਪੇਸ਼ਕਸ਼ ਹੈ ਕੁਝ ਬੋਲੀਆਂ। ਬੋਲੀਆਂ ਲੋਕ ਗੀਤਾਂ ਦਾ ਹੀ ਇੱਕ ਰੂਪ ਹਨ, ਪਰ ਬੋਲੀਆਂ ਸੁਣਨ ਵਿੱਚ ਬਹੁ ਮਜ਼ਾ ਆਉਂਦਾ ਹੈ। ਇੱਕ ਕੋਈ ਮਜ਼ੇਦਾਰ ਗੱਲ ਕਰਦਾ ਹੈ ਤਾਂ ਦੂਜਾ ਉਹਦਾ ਮਜ਼ੇਦਾਰ ਜਵਾਬ ਦਿੰਦਾ ਹੈ ਤੇ ਇਹ ਸਿਲਸਿਲਾ ਬਣਿਆ ਰਹਿੰਦਾ ਹੈ। ਇਹ ਬੋਲੀਆਂ ਅਸਾਂ ਤੁਹਾਕੋ ਸੁਣਵੈਂਦੇ ਹਾਂ ਹਰਭਜਨ ਮਾਨ ਤੇ ਜਸਪਿੰਦਰ ਨਰੂਲਾ ਦੀਆਂ ਆਵਾਜ਼ਾਂ ਵਿੱਚ। ਬਹੁਤ ਵਧੀਆ।

ਸੁਨੇਹਾ ਸੁਣਦੇ ਪਏ ਹਵੇ ਹਰਭਜਨ ਮਾਨ ਤੇ ਜਸਪਿੰਦਰ ਨਰੂਲਾ ਦੀਆਂ ਆਵਾਜ਼ਾਂ ਵਿੱਚ ਬੋਲੀਆਂ ਇਹ ਹੈ ਤੁਹਾਡੀ ਸੇਵਾ ਵਿੱਚ ਸਰਾਇਕੀ ਪ੍ਰੋਗਰਾਮ ਕੁਝ ਬਾਤਾਂ ਕੁਝ ਗੀਤ ਇਹ ਪ੍ਰੋਗਰਾਮ ਤੁਹਾਨੂੰ ਕਿੰਝ ਦਾ ਲੱਗਾ ਸਾਕੂ ਖਤ ਘਾਲ ਕੇ ਜ਼ਰੂਰ ਦੱਸੋ ਵਲ ਮਿਲ

ਇਸੇ ਪ੍ਰੋਗਰਾਮ ਵਿੱਚ ਹੁਣ ਜੁਲਦੇ ਹਾਂ ਘਰਾਂ ਕੋ ਆਪਣੇ ਮਿੱਤਰ ਹਰਜੀਤ ਕੌਰ ਕੋ ਇਜਾਜ਼ਤ ਦੇਵੋ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ।

ਦੋਸਤੋ ਅੱਜ ਦੀ ਗੱਲ ਵਿਸ਼ੇ ਦੇ ਵਿੱਚ ਅੱਜ ਜਿਸ ਵਿਸ਼ੇ ਤੇ ਮੈਂ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨੇ ਨੇ ਉਹ ਹੈ ਸ਼ਰਨਾਰਥੀ ਦਿਵਸ ਰਿਫਿਊਜ਼ੀ ਡੇ। ਜੀ ਹਾਂ, ਅੱਜ ਰਿਫਿਊਜ਼ੀ ਡੇ ਹੈ, ਸ਼ਰਨਾਰਥੀ ਦਿਵਸ ਹੈ। ਦੋਸਤੋ, ਇੱਕ ਮੁਲਕ ਤੋਂ ਦੂਸਰੇ ਮੁਲਕ ਦੇ ਵਿੱਚ ਜਾਂ ਇੱਕ ਜਗ੍ਹਾ ਤੋਂ ਪਲਾਇਨ ਕਰਕੇ ਦੂਸਰੀ ਜਗ੍ਹਾ ਤੇ ਜਾ ਕੇ ਰਹਿਣ ਵਾਲੇ ਵਿਅਕਤੀ ਨੂੰ ਸ਼ਰਨਾਰਥੀ ਕਿਹਾ ਜਾਂਦਾ ਹੈ। ਵਿਸ਼ਵ ਸ਼ਰਨਾਰਥੀ ਦਿਵਸ ਇੱਕ ਅੰਤਰਰਾਸ਼ਟਰੀ ਦਿਵਸ ਹੈ ਜੋ ਹਰ ਸਾਲ 20 ਜੂਨ ਨੂੰ ਮਨਾਇਆ ਜਾਂਦਾ ਹੈ। ਇਹ ਦਿਵਸ ਦੁਨੀਆ ਭਰ ਦੇ ਸ਼ਰਨਾਰਥੀਆਂ ਲਈ ਉਹਨਾਂ ਦੇ ਸਨਮਾਨ ਵਜੋਂ ਮਨਾਇਆ ਜਾਂਦਾ ਹੈ। ਇਹ ਦਿਨ ਪਹਿਲੀ ਵਾਰੀ 20 ਜੂਨ ਨੂੰ 2001 ਦੇ ਵਿੱਚ ਸ਼ਰਨਾਰਥੀਆਂ ਦੀ ਸਥਿਤੀ ਨਾਲ ਸੰਬੰਧਿਤ 1951 ਦੇ ਸੰਮੇਲਨ ਦੀ 50ਵੀਂ ਵਰੇਗੰਢ ਨੂੰ ਮਾਨਤਾ ਦੇਣ ਦੇ ਲਈ ਸਥਾਪਿਤ ਕੀਤਾ ਗਿਆ ਸੀ। ਇਸ ਦਿਨ ਦਾ ਉਦੇਸ਼ ਉਹਨਾਂ ਸ਼ਰਨਾਰਥੀਆਂ ਦੀ ਤਾਕਤ ਨੂੰ ਪਹਿਚਾਨਣਾ ਹੈ ਜੋ ਆਪਣੇ ਦੇਸ਼ ਦੇ ਸੰਘਰਸ਼ ਅਤੇ ਅਤਿਆਚਾਰ ਤੋਂ ਭੱਜ ਕੇ ਪਨਾਹ ਲੱਭਣ ਅਤੇ ਬਿਹਤਰ ਜ਼ਿੰਦਗੀ ਜਿਉਣ ਦੀ ਉਮੀਦ ਵਿੱਚ ਆਏ ਹੁੰਦੇ ਨੇ। ਇਸ ਦਿਨ ਨੂੰ ਹਰ ਕਿਸੇ ਦੇ ਲਈ ਸ਼ਰਨਾਰਥੀਆਂ ਦੇ ਭਾਈਚਾਰਿਆਂ ਦੀ ਅਮੀਰ ਵਿਭਿੰਨਤਾ ਦਾ ਅਨੁਭਵ ਕਰਨਾ, ਸਮਝਣ ਅਤੇ ਜਸ਼ਨ ਮਨਾਉਣ ਦੇ ਮੌਕੇ ਵਜੋਂ ਦੇਖਿਆ ਜਾਂਦਾ ਹੈ। ਥੀਏਟਰ, ਡਾਂਸ, ਫਿਲਮਾਂ ਅਤੇ ਸੰਗਠਨਾਂ, ਸਵੈ ਇੱਛਿਤ ਅਤੇ ਕਾਨੂੰਨੀ ਸੰਗਠਨਾਂ, ਸਥਾਨਕ ਕੌਂਸਲਾਂ ਅਤੇ ਸਕੂਲਾਂ ਵਿੱਚ ਇਸ ਉਦੇਸ਼ ਦਾ ਸਨਮਾਨ ਕਰਨ ਦੇ ਲਈ ਸਮਾਗਮਾਂ ਦੀ ਮੇਜ਼ਬਾਨੀ ਕਰਨ ਦੀ ਅਪੀਲ ਕੀਤੀ ਜਾਂਦੀ ਹੈ। ਦੋਸਤੋ, ਵਿਸ਼ਵ ਸ਼ਰਨਾਰਥੀ ਦਿਵਸ ਵਿਸ਼ਵ ਸ਼ਰਨਾਰਥੀ ਹਫ਼ਤੇ ਦੇ ਰਾਹੀਂ ਮਨਾਇਆ ਜਾਂਦਾ ਹੈ ਅਤੇ ਇਹ ਸ਼ਰਨ ਮੰਗਣ ਵਾਲਿਆਂ ਅਤੇ ਸ਼ਰਨਾਰਥੀਆਂ ਨੂੰ ਉਸ ਭਾਈਚਾਰੇ ਦੁਆਰਾ ਦੇਖੇ ਜਾਣ ਵਾਲੇ ਸੁਣਨ ਅਤੇ ਕਦਰ ਕਰਨ ਦਾ ਇੱਕ ਮਹੱਤਵਪੂਰਨ ਮੌਕਾ ਪ੍ਰਦਾਨ ਕਰਦਾ ਹੈ। ਸ਼ਰਨਾਰਥੀ ਦੁਨੀਆ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਨੇ। ਕਿਉਂ? ਕਿਉਂਕਿ ਉਹ ਆਪਣੇ ਮੁਲਕ ਤੋਂ ਦੂਸਰੇ ਮੁਲਕ ਵਿੱਚ ਜਾ ਕੇ ਆਪਣੇ ਮੁਲਕ ਦੇ ਨਾਲ ਸੱਭਿਆਚਾਰ, ਵਿਰਸਾ, ਵਿਰਾਸਤ ਲੈ ਕੇ ਜਾਂਦੇ ਨੇ। ਉਹ ਅਨਮੋਲ ਵਿਰਾਸਤ ਜਿਸ ਦੇ ਰਾਹੀਂ ਉਹਨਾਂ ਨੇ ਆਪਣੇ ਜੀਵਨ ਜਾਚ ਨੂੰ ਜਿਉਣਾ ਹੁੰਦਾ ਹੈ ਜਾਂ ਜਿਉ ਰਹੇ ਹੁੰਦੇ ਨੇ, ਕਿਉਂਕਿ ਉਹਨਾਂ ਨੂੰ ਸ਼ਰਨਾਰਥੀ ਦੁਨੀਆ ਦੇ ਵਿੱਚ ਭੂਮਿਕਾ ਇਸ ਲਈ ਵੀ ਨਿਭਾਉਂਦੇ ਨੇ ਕਿਉਂਕਿ ਉਹਨਾਂ ਨੂੰ ਮੇਜ਼ਬਾਨ ਦੇਸ਼ ਵਿੱਚ ਨੌਕਰੀ ਕਰਨ ਅਤੇ ਰੁਜ਼ਗਾਰ ਦੇ ਮੌਕੇ ਵੀ ਪ੍ਰਾਪਤ ਹੁੰਦੇ ਨੇ। ਸਮਾਜ ਦੇ ਵਿੱਚ ਇੱਕ ਸਮਾਵੇਸ਼ ਸੱਭਿਆਚਾਰਕ ਸਾਂਝ ਨੂੰ ਪ੍ਰਫੁੱਲਤ

0: ਕਰਨ ਲਈ ਸ਼ਰਨਾਰਥੀਆਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ ਜਿਸ ਰਾਹੀਂ ਅਸੀਂ ਇੱਕ ਦੂਜੇ ਦੇ ਸੱਭਿਆਚਾਰ ਤੋਂ ਜਾਣੂ ਹੋ ਕੇ ਉਹਨਾਂ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ। ਰਿਫਿਊਜੀ ਡੇ 2026 ਦਾ ਥੀਮ ਹੈ ਜਦੋਂ ਤੱਕ ਹਰ ਕੋਈ ਸੁਰੱਖਿਅਤ ਨਹੀਂ ਹੁੰਦਾ। 2026 ਦੀ ਵਿਸ਼ਵ ਵਿਆਪੀ ਮੁਹਿੰਮ ਇਸ ਥੀਮ ਤੇ ਕੇਂਦਰਿਤ ਹੈ। ਇਸ ਸਾਲ ਦਾ ਮੁੱਖ ਉਦੇਸ਼ ਸੁਰੱਖਿਆ ਦੀ ਮੰਗ ਕਰਨ ਵਾਲੇ ਮੌਲਿਕ ਅਧਿਕਾਰ ਨੂੰ ਉਜਾਗਰ ਕਰਦਾ ਹੈ ਤੇ ਇਸ ਗੱਲ ਤੇ ਜ਼ੋਰ ਦਿੰਦਾ ਹੈ ਕਿ ਸੁਰੱਖਿਆ ਕੁਝ ਲੋਕਾਂ ਲਈ ਰਾਖਵਾਂ ਵਿਸ਼ੇਸ਼ ਅਧਿਕਾਰ ਨਹੀਂ ਬਲਕਿ ਇੱਕ ਵਿਸ਼ਵ ਵਿਆਪੀ ਮਨੁੱਖੀ ਅਧਿਕਾਰ ਹੈ। ਹਰ ਇੱਕ ਵਿਅਕਤੀ ਨੂੰ ਜਿਉਣ ਦਾ ਅਧਿਕਾਰ ਹੈ, ਆਪਣੇ ਜੀਵਨ ਨੂੰ ਮਾਣਨ ਦਾ ਅਧਿਕਾਰ ਹੈ। 50ਵੀਂ ਵਰ੍ਹੇਗੰਢ ਦੀ ਯਾਦ, 1951 ਦੇ ਸ਼ਰਨਾਰਥੀ ਦਿਵਸ ਦੀ ਯਾਦ ਅਤੇ ਸ਼ਰਨਾਰਥੀਆਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਦਾ ਮਹੱਤਵਪੂਰਨ ਸਮਝੌਤਾ ਹੈ। ਇਹ ਦਿਨ ਗਲੋਬਲ ਵਿਸਥਾਪਨ ਦੇ ਹੈਰਾਨ ਕਰਨ ਵਾਲੇ ਪੈਮਾਨੇ ਵੱਲ ਤੁਰੰਤ ਧਿਆਨ ਖਿੱਚਦਾ ਹੈ ਜਿਸ ਦੇ ਵਿਚ ਅੰਦਾਜ਼ਨ 117.8 ਮਿਲੀਅਨ ਲੋਕ ਯੁੱਧ, ਜਲਵਾਯੂ ਪਰਿਵਰਤਨ ਅਤੇ ਹਿੰਸਾ ਦੇ ਕਾਰਨ ਦੁਨੀਆ ਭਰ ਦੇ ਵਿਚ ਜ਼ਬਰਦਸਤੀ ਵਿਸਥਾਪਿਤ ਹੋਏ ਸੀ। ਇਸ ਦਿਨ ਨੂੰ ਅਸੀਂ ਕਿਵੇਂ ਮਨਾਉਂਦੇ ਹਾਂ, ਇਸ ਗੱਲ ਦੇ ਬਾਰੇ ਚ ਵੀ ਜ਼ਰੂਰ ਚਰਚਾ ਕਰਨੀ ਬਣਦੀ ਹੈ। ਭਾਈਚਾਰਕ ਪਹਿਲਕਦਮੀਆਂ, ਸਥਾਨਕ ਪ੍ਰੋਗਰਾਮ, ਪ੍ਰਦਰਸ਼ਨੀਆਂ ਅਤੇ ਜਾਗਰੂਕਤਾ ਮੁਹਿੰਮਾਂ ਦੇ ਰਾਹੀਂ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦੇ ਲਈ ਸਮਾਜਿਕ ਤੇ ਆਰਥਿਕ ਸਮਾਵੇਸ਼ ਤੇ ਇਹ ਦਿਨ ਕੇਂਦਰਿਤ ਰਹਿੰਦਾ ਹੈ। ਸਰਕਾਰਾਂ ਦੇ ਵੱਲੋਂ ਵੱਖ ਵੱਖ ਮੁਲਕਾਂ ਦੇ ਵਿਚ ਆਏ ਹੋਏ ਸ਼ਰਨਾਰਥੀਆਂ ਦੇ ਲਈ ਸਮਾਗਮ ਉਲੀਕੇ ਜਾਂਦੇ ਨੇ, ਪ੍ਰੋਗਰਾਮ ਉਲੀਕੇ ਜਾਂਦੇ ਨੇ ਜਿਨ੍ਹਾਂ ਦੇ ਵਿਚ ਉਹਨਾਂ ਦੇ ਸਭਿਆਚਾਰਕ ਰੰਗਾਂ ਨੂੰ ਪੇਸ਼ ਕੀਤਾ ਜਾਂਦਾ ਹੈ। ਗਲੋਬਲ ਇਕਜੁੱਟਤਾ ਵਰਗੀਆਂ ਭਾਵਨਾਵਾਂ ਦੀ ਮੰਗ ਇਹ ਦਿਨ ਕਰਦਾ ਹੋਇਆ ਸ਼ਰਨਾਰਥੀਆਂ ਦੇ ਅਧਿਕਾਰਾਂ ਦੀ ਰੱਖਿਆ ਦੇ ਲਈ ਸਾਨੂੰ ਪ੍ਰੇਰਿਤ ਕਰਦਾ ਹੈ। ਉਹਨਾਂ ਦੀਆਂ ਸਮੱਸਿਆਵਾਂ ਦੇ ਹੱਲ ਲੱਭਣ ਦੀ ਮੁਹਿੰਮ ਦੀ ਅਗਵਾਈ ਸਾਨੂੰ ਕਰਨ ਲਈ ਆਖਦਾ ਹੈ। ਕਿਉਂ? ਕਿਉਂਕਿ ਉਹਨਾਂ ਨੂੰ ਸਾਡੇ ਸਹਿਯੋਗ ਦੀ ਜ਼ਰੂਰਤ ਹੁੰਦੀ ਹੈ। ਸ਼ਰਨਾਰਥੀ ਦਿਵਸ ਜਿਸਦਾ ਉਦੇਸ਼ ਹੈ ਜਦੋਂ ਤੱਕ ਹਰ ਕੋਈ ਸੁਰੱਖਿਅਤ ਨਹੀਂ ਹੁੰਦਾ, ਇਹ ਦਰਸਾਉਂਦਾ ਹੈ ਕਿ ਹਰ ਇੱਕ ਵਿਅਕਤੀ ਜੋ ਵਿਸ਼ਵ ਦੀ ਜਨਤਾ ਦਾ ਹਿੱਸਾ ਹੈ ਉਸਨੂੰ ਜੀਵਨ ਅਤੇ ਜਿਉਣ ਦੇ ਲਈ ਸਾਰੇ ਅਧਿਕਾਰਾਂ ਨੂੰ ਮਾਨਣ ਅਤੇ ਜਿਉਣ ਦਾ ਹੱਕ ਮਿਲਣਾ ਜ਼ਰੂਰੀ ਹੈ। ਪਰ ਫਿਰ ਵੀ ਕਈ ਵਾਰੀ ਉਹਨਾਂ ਨੂੰ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜੇ ਵੀ ਅਜਿਹੀਆਂ ਕਈ ਰੁਕਾਵਟਾਂ ਨੇ ਜਿਸ ਸਮਾਜ ਦੇ ਵਿੱਚ ਵਿਚਰ ਰਹੇ ਹੁੰਦੇ ਨੇ, ਉੱਥੇ ਭੇਦਭਾਵ ਭਰੀ ਹਾਲਾਤ ਉਹਨਾਂ ਨੂੰ ਸਾਹਮਣਾ ਉਹਨਾਂ ਦਾ ਕਰਨਾ ਪੈਂਦਾ, ਉਹਨਾਂ ਨੂੰ ਚੱਲਣਾ ਪੈਂਦਾ ਹੈ। ਰੁਜ਼ਗਾਰ ਪ੍ਰਾਪਤ ਕਰਨ ਦੇ ਲਈ ਉਹਨਾਂ ਨੂੰ ਬਹੁਤ ਵੱਡੀ ਜੱਦੋਜਹਿਦ ਕਰਨੀ ਪੈਂਦੀ ਹੈ ਕਿਉਂਕਿ ਇਸ ਦੇ ਵਿੱਚ ਉਹਨਾਂ ਦੀ ਭਾਸ਼ਾ, ਉਹਨਾਂ ਦੇ ਸਰੀਰਕ ਡੋਲ ਡਾਲ ਅਤੇ ਨਾਲ ਹੀ ਆਸ ਪਾਸ ਦਾ ਸਮਾਜ ਦਾ ਮਾਹੌਲ ਰੁਜ਼ਗਾਰ ਦੇ ਵਿੱਚ ਰੁਜ਼ਗਾਰ ਨੂੰ ਹਾਸਲ ਕਰਨ ਦੇ ਲਈ ਅੜਚਨ ਬਣਦਾ ਹੈ। ਢੁਕਵੀਂ, ਸਹੀ ਅਤੇ ਕਿਫਾਇਤੀ ਰਿਹਾਇਸ਼ ਦੀ ਉਹਨਾਂ ਨੂੰ ਹਮੇਸ਼ਾ ਤਲਾਸ਼ ਰਹਿੰਦੀ ਹੈ ਪਰ ਉਹ ਵੀ ਕਈ ਵਾਰੀ ਨਹੀਂ ਮਿਲ ਪਾਉਂਦੀ। ਸੁਰੱਖਿਅਤ ਅਤੇ ਸਿਹਤਮੰਦ ਜੀਵਨ ਜਿਉਣ ਦਾ ਅਧਿਕਾਰ ਹਰ ਇੱਕ ਨਾਗਰਿਕ ਨੂੰ ਹੈ। ਜੋ ਨਾਗਰਿਕ ਜਿਸ ਦੇਸ਼ ਵਿਚ ਰਹਿੰਦਾ ਹੈ ਉਸਨੂੰ ਤਾਂ ਮੌਲਿਕ ਅਧਿਕਾਰ ਮਿਲਦੇ ਹੀ ਹਨ, ਪਰ ਇਨਸਾਨੀਅਤ ਦੇ ਤੌਰ ਤੇ ਜੇਕਰ ਦੇਖਿਆ ਜਾਏ ਤਾਂ ਹਰ ਇੱਕ ਲਈ ਜੀਵਨ ਦੀ ਸੁਰੱਖਿਆ ਅਤੇ ਸਿਹਤਮੰਦ ਜੀਵਨ ਜਿਉਣਾ ਬਹੁਤ ਜ਼ਿਆਦਾ ਜ਼ਰੂਰੀ ਅਤੇ ਲੋੜਨ ਦੀ ਚੀਜ਼ ਹੈ। ਸੋ ਇਸ ਚੀਜ਼ ਦੀ ਵੀ ਕਮੀ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਸਰੀਰਕ ਸਿਹਤ ਅਤੇ ਮਾਨਸਿਕ ਸਿਹਤ ਦਾ ਤਣਾਅ ਤੋਂ ਮੁਕਤੀ ਦੀ ਭਾਲ, ਕਿਉਂਕਿ ਜਦੋਂ ਕੋਈ ਵੀ ਸ਼ਰਨਾਰਥੀ ਦੂਸਰੇ ਮੁਲਕ ਵਿਚ ਜਾਂਦਾ ਹੈ ਤਾਂ ਬਹੁਤ ਸਾਰੀਆਂ ਭਾਵਨਾਤਮਕ ਅਤੇ ਸਰੀਰਕ ਕਸ਼ਟਾਂ ਅਤੇ ਮਾਨਸਿਕ ਸਿਹਤ ਜਿਹੜੀ ਹੈ ਉਸਦਾ ਉਸਨੂੰ ਬਹੁਤ ਜ਼ਿਆਦਾ ਸਾਹਮਣਾ ਕਰਨਾ ਪੈਂਦਾ ਹੈ। ਹਾਲਾਤਾਂ ਦਾ ਜੋ ਉਸਦੀ ਸਿਹਤ ਤੇ ਅਸਰ ਪਾਉਂਦੇ ਨੇ, ਉਸਦੇ ਦਿਮਾਗ ਦੀ ਸਿਹਤ ਤੇ ਅਸਰ ਪਾਉਂਦੇ ਨੇ, ਤਣਾਅ ਦੇ ਕਾਰਨ ਉਸਦਾ ਜੀਵਨ ਜੋ ਹੈ, ਉਸਦੇ ਜੀਵਨ ਦੀਆਂ ਮੁਸ਼ਕਿਲਾਂ ਜੋ ਹਨ ਬਹੁਤ ਜ਼ਿਆਦਾ ਵੱਧ ਜਾਂਦੀਆਂ ਨੇ। ਸੋ ਅਜਿਹੇ ਹਾਲਾਤਾਂ ਵਿੱਚ ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਸਰੀਰਕ ਸਿਹਤ ਤੇ ਮਾਨਸਿਕ ਸਿਹਤ ਦੇ ਤਣਾਅ ਤੋਂ ਜੇਕਰ ਕੋਈ ਵਿਅਕਤੀ ਜਾਂ ਤੁਹਾਡੇ ਆਸ ਪਾਈ ਕੋਈ ਸ਼ਰਨਾਰਥੀ ਹੈ ਉਸਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਾ ਦਿੱਤੀ ਜਾ ਸਕੇ। ਭਾਸ਼ਾ ਅਤੇ ਸੱਭਿਆਚਾਰਕ ਰੁਕਾਵਟਾਂ ਹਮੇਸ਼ਾ ਹੀ ਦਿੱਕਤ ਬਣਦੀਆਂ ਨੇ, ਪਰੇਸ਼ਾਨੀ ਖੜੀ ਕਰਦੀਆਂ ਨੇ ਜਦੋਂ ਇਹ ਰੁਕਾਵਟਾਂ ਹੋਣ। ਸੋ ਸਾਨੂੰ ਸਹਿਯੋਗ ਅਜਿਹੀ ਥਾਂ ਤੇ ਵੀ ਕਰਨਾ ਚਾਹੀਦਾ ਹੈ। ਆਪਣੇ ਲਈ ਅਤੇ ਬੱਚਿਆਂ ਦੇ ਲਈ ਨਿਰੰਤਰ ਸਿੱਖਿਆ ਵੀ ਸ਼ਰਨਾਰਥੀਆਂ ਦੇ ਲਈ ਬਹੁਤ ਵੱਡੀ ਚੁਣੌਤੀ ਦਾ ਸਾਹਮਣਾ ਹੁੰਦਾ ਹੈ ਅਤੇ ਸਿਹਤ ਸਹੂਲਤਾਂ ਦੀ ਜ਼ਰੂਰਤ ਉਸਦੀ ਬਹੁਤ ਵੱਡੀ ਜ਼ਰੂਰਤ ਹੁੰਦੀ ਹੈ ਜਿਸ ਨੂੰ ਹਾਸਲ ਕਰਨ ਦੇ ਲਈ ਵੀ ਉਸਨੂੰ ਬਹੁਤ ਜ਼ਿਆਦਾ ਸੰਘਰਸ਼ ਕਰਨਾ ਪੈਂਦਾ ਹੈ ਸੋ ਅਜਿਹੀਆਂ ਚੁਣੌਤੀਆਂ ਉਹਨਾਂ ਨੂੰ ਸਮਾਜ ਵਿੱਚ ਰਹਿੰਦਿਆਂ ਇਹਨਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਸੋ ਸ਼ਰਨਾਰਥੀਆਂ ਨੇ ਜਿੱਥੇ ਬਹੁਤ ਵੱਡੀ ਇਹ ਮੁਸ਼ਕਿਲ ਵਾਲੀ ਘੜੀ ਹੁੰਦੀ ਹੈ ਕਿ ਉਹ ਆਪਣਾ ਮੁਲਕ ਛੱਡ ਕੇ ਦੂਸਰੇ ਦੇਸ਼ ਦੇ ਵਿੱਚ ਆਉਂਦੇ ਨੇ ਰੋਜ਼ੀ ਰੋਟੀ ਦੇ ਲਈ ਆਪਣੇ ਪਰਿਵਾਰ ਦੇ ਲਈ ਉੱਥੇ ਰਹਿਣ ਵਾਲੇ ਵਸਿੰਦਿਆਂ ਨੂੰ ਉੱਥੇ ਦੇ ਵਸਨੀਕਾਂ ਨੂੰ ਜ਼ਰੂਰ ਸਹਿਯੋਗ ਕਰਨਾ ਚਾਹੀਦਾ ਹੈ ਇਨਸਾਨੀਅਤ ਦੇ ਨਾਂ ਤੇ ਦੁੱਖ ਦੀ ਗੱਲ ਤਾਂ ਦੋਸਤੋ ਇਹ ਹੈ ਕਿ ਜਿਸ ਦੁਨੀਆਂ ਦੇ ਵਿੱਚ ਅਸੀਂ ਇੱਛਾ ਰੱਖਦੇ ਹਾਂ ਉਸ ਪਹੁੰਚ ਤੋਂ ਬਹੁਤ ਦੂਰ ਹੁੰਦੇ ਹਾਂ ਇਸ ਵਿੱਚ ਇਹ ਸਮਝਣਾ ਸਾਨੂੰ ਜ਼ਰੂਰ ਚਾਹੀਦਾ ਹੈ ਕਿ ਗਰੀਬ ਅਤੇ ਬੇਘਰ ਤੇ ਘਰ ਤੋਂ ਭੱਜਣ ਲਈ ਮਜਬੂਰ ਕੀਤੇ ਹੋਏ ਲੋਕ ਬਰਾਬਰ ਸਮਰੱਥ ਤੇ ਸਤਿਕਾਰ ਅਤੇ ਸਵਾਗਤ ਤੇ ਸਮਰਥਨ ਦੇ ਯੋਗ ਹਨ ਜੇਕਰ ਮੌਕਾ ਦਿੱਤਾ ਜਾਵੇ ਤਾਂ ਉਹ ਹੈਰਾਨੀਜਨਕ ਸਮਾਜਿਕ ਅਤੇ ਆਰਥਿਕ ਤਰੱਕੀ ਲਿਆ ਸਕਦੇ ਨੇ ਸਹਿਯੋਗ ਦੇਣ ਦੀ ਜ਼ਰੂਰਤ ਹੈ ਸ਼ਰਨਾਰਥੀ ਦਿਵਸ ਦੇ ਉੱਤੇ ਜੇਕਰ ਅਸੀਂ ਗੱਲ ਕਰੀਏ ਦੋਸਤੋ ਤਾਂ ਇਹ ਸ਼ਰਨਾਰਥੀ ਕਿਤੇ ਨਾ ਕਿਤੇ ਜ਼ਰੂਰ ਇਨਸਾਨ ਹੋਣ ਦੇ ਨਾਤੇ ਸਾਡੇ ਭਾਈਚਾਰਕ ਸਾਂਝ ਦੇ ਹੱਕਦਾਰ ਤਾਂ ਬਣਦੇ ਹੀ ਹਨ ਔਰ ਜੋ ਬਣਦਾ ਸਹਿਯੋਗ ਹੈ ਸਾਨੂੰ ਜ਼ਰੂਰ ਉਹਨਾਂ ਨੂੰ ਦੇਣਾ ਚਾਹੀਦਾ ਹੈ ਸੋ ਉਮੀਦ ਕਰਦੀ ਹਾਂ ਕਿ ਅੱਜ ਦੀ ਗੱਲ ਜਿਹੜੀ ਮੈਂ ਤੁਹਾਡੇ ਨਾਲ ਵਿਸ਼ੇ ਰਿਫਿਊਜ਼ੀ ਡੇ ਤੇ ਸਾਂਝੀ ਕੀਤੀ ਹੈ ਤੁਹਾਡੇ ਲਈ ਜ਼ਰੂਰ ਜਾਣਕਾਰੀ ਭਰਪੂਰ ਰਹੀ ਹੋਏਗੀ ਸੋ ਵੱਧਦੇ ਹਾਂ ਹੁਣ ਸਾਡੇ ਅਗਲੇ ਸਿਲਸਿਲੇ ਵੱਲ ਵਾਰੀ ਹੈ ਸਾਡੇ ਅਗਲੇ ਸਿਲਸਿਲੇ ਦੀ ਪੇਸ਼ ਕਰ ਰਹੀ ਹਾਂ ਤੁਹਾਡੇ ਲਈ ਪੰਜਾਬੀ ਨਾਟਕ ਬੀਬੀ ਧੀ
1: ਦੇਖ ਮੇਰੇ ਦੀ ਉੱਠ ਕੇ ਲੱਗੀ ਆ ਬੇਚਾਰੀ ਸਾਰਾ ਘਰ ਵੀ ਸੁੰਬਰ ਲਿਆ ਉਹਨੇ ਤੇਰੀ ਹਾਲੇ ਪਿੱਠ ਨੀ ਸਿੱਧੀ ਹੋਈ
2: ਹਾਏ ਹਾਏ ਕਿੰਨੀ ਵਾਰੀ ਇਹਨੂੰ ਕਿਹਾ ਭੋਰਾ ਰਮਾਨ ਵੀ ਕਰ ਲਿਆ ਕਰ ਕੁੜੀਏ ਪਰ ਇਹ ਕਿਸੇ ਦੀ ਸੁਣਦੀ ਹੈ ਭਲਾ ਸਾਰਾ ਦਿਨ ਕੰਮ ਨੂੰ ਲੱਗੀ ਰਹਿੰਦੀ ਹੈ
1: ਨਿਹਾਲ ਕੌਰੇ ਮੈਨੂੰ ਤਾਂ ਇਹਦੀ ਚਿੰਤਾ ਲੱਗੀ ਰਹਿੰਦੀ ਹੈ ਪਤਾ ਨਹੀਂ ਕਿੱਦਾਂ ਦਾ ਘਰ ਟੱਕਰੂਗਾ ਮੇਰੀ ਧੀ ਨੂੰ
2: ਲੈ ਤੁਸੀਂ ਵੀ ਸਵੇਰੇ ਸਵੇਰੇ ਕਿੱਦਾਂ ਦੀਆਂ ਗੱਲਾਂ ਕਰਦੇ ਹੋ ਜੀ ਇੰਨੀ ਕਾਮੀ ਹੈ ਮੇਰੀ ਧੀ ਜਿੱਥੇ ਜਾਊਗੀ ਸੁਰਗ ਬਣਾ ਦੂਗੀ ਚਲ ਉੱਠ ਮਨਾ
1: ਫੇਰ
2: ਕਰਦੀਆਂ ਦੁੱਧ ਤੱਤਾ
1: ਜਿੱਦਾਂ ਤੂੰ ਕਹਿੰਦੀ ਆ ਉਦਾਂ ਹੀ ਸਹੀ
2: ਪ੍ਰੀਤ ਉੱਤ ਪ੍ਰੀਤਾ
3: ਹਾਂਜੀ ਮੰਮੀ
2: ਆ ਦੇਖਦਾ ਪੁੱਤ ਦਰਵਾਜਾ ਖੜਕਦਾ ਕੌਣ ਆਇਆ
3: ਦੇਖਦੀ ਆ ਮੰਮੀ ਮੰਮੀ ਬੀਬੀ ਦੀਦੀ ਆਏ ਨੇ
2: ਕੀ ਹਾਲ ਹੈ ਪ੍ਰੀਤੋ
3: ਮੈਂ ਤਾਂ ਠੀਕ ਆ ਦੀਦੀ ਤੁਸੀਂ ਸੁਣਾਓ ਕੀ ਹਾਲ ਹੈ ਤੁਸੀਂ ਤਾਂ ਸਹੁਰੇ ਘਰ ਜਾ ਕੇ ਸਾਨੂੰ ਭੁੱਲ ਹੀ ਜਾਂਦੇ ਹੋ
2: ਕਿੱਥੇ ਭੁੱਲਦੀ ਆ ਭੈਣੇ ਜਦੋਂ ਜੀ ਉਦਾਸ ਹੁੰਦਾ ਹੈ ਤਾਂ ਭੱਜੀ ਭੱਜੀ ਆਉਂਦੀ ਆ ਮਿਲਣ ਨੂੰ ਨਾਲੇ ਜਦੋਂ ਸਹੁਰੇ ਘਰ ਜਾਈਦਾ ਹੈ ਨਾ ਤਾਂ ਫੇਰ ਉੱਥੇ ਦਾ ਹੀ ਬਣ ਕੇ ਰਹਿ ਜਾਈਦਾ ਬੀਬੀਆਂ ਧੀਆਂ ਦੀ ਇਹੋ ਨਿਸ਼ਾਨੀ ਹੁੰਦੀ ਹੈ
4: ਮਾਸੀ ਮੇਰੇ ਵੱਲ ਵੀ ਵੇਖ ਲੈ ਮੈਂ ਵੀ ਆਇਆ ਮੰਮੀ ਨਾਲ ਹੀ ਗੱਲਾਂ ਕਰੀ ਜਾਨੀ ਆ
3: ਹਾਏ ਨੀ ਮੈਂ ਆਪਣੇ ਗੋਲ ਮਟੋਲ ਗੋਲੋਂ ਨੂੰ ਕਿੱਦਾਂ ਭੁੱਲ ਸਕਦੀ ਆ ਆ ਜਾ ਫਿਰ ਘੁੱਟ ਕੇ ਬੱਫੀ ਪਾਈਏ
4: ਹਾਏ ਮਾਸੀ ਇੰਨਾ ਵੀ ਨਾ ਘੁੱਟ ਕੇ ਬੱਫੀ ਪਾ ਕਿੱਦਾਂ ਮੈਂ ਘੁੱਟਿਆ ਹੀ ਨਾ ਜਾਵਾਂ
3: ਹਾਏ ਨੀ ਮੱਚ ਜਾਵਾਂ ਲਾਡੀ ਨਾਲ ਕਿਤੇ ਕੋਈ ਘੁੱਟਿਆ ਜਾਂਦਾ ਸਗੋਂ ਹੋਰ ਗੋਲ ਮਟੋਲ ਹੋ ਜਾਂਦਾ
4: ਜਾ ਮਾਸੀ ਮੈਂ ਇੰਨਾ ਵੀ ਗੋਲ ਮਟੋਲ ਨੀ ਹੋਣਾ ਅੱਗੇ ਮੈਨੂੰ ਸਾਰੇ ਫੁੱਟਬਾਲ ਫੁੱਟਬਾਲ ਕਹਿੰਦੇ ਆ
2: ਨਾ ਪੁੱਤ ਕਿਹੜਾ ਕਹਿੰਦਾ ਮੇਰੇ ਪੁੱਤ ਨੂੰ ਫੁੱਟਬਾਲ ਮੇਰੇ ਪੁੱਤ ਦਾ ਤਾਂ ਸਾਰਿਆਂ ਨਾਲੋਂ ਸੋਹਣਾ ਚਿਹਰਾ
4: ਜੀ ਸਤਿ ਸ੍ਰੀ ਅਕਾਲ
2: ਸਤਿ ਸ੍ਰੀ ਅਕਾਲ ਪੁੱਤ ਕੀ ਹਾਲ ਹੈ ਮੇਰੇ ਪੁੱਤ ਦਾ
4: ਠੀਕ ਹੈ
5: ਕਦੋਂ ਦਾ ਰੌਲਾ ਪਾਇਆ ਹੋਇਆ ਇਹਨੇ ਕਹਿੰਦਾ ਮਾਸੀ ਕੋਲ ਜਾਣਾ ਮਾਸੀ ਕੋਲ ਜਾਣਾ ਮੈਂ ਕਿਹਾ ਚੱਲ ਮਿਲਾ ਲਿਆਉਂਦੀ ਨਾਲੇ ਮੈਂ ਆਪ ਵੀ ਮਿਲਾਉਂਦੀ
2: ਪਤਾ ਨੀ ਮਾਸੀ ਨੇ ਕੀ ਧੁੜਿਆ ਇਹਦੇ ਸਿਰ ਚ
6: ਨੀ ਧੋਣਾ ਕੀ ਹੈ ਧੀਏ ਨੀ ਤੋੜਨਾ ਕੀ ਹੈ ਧੀਏ, ਪ੍ਰੀਤ ਹੈ ਹੀ ਇੰਨੀ ਚੰਗੀ, ਸਾਰਿਆਂ ਦਾ ਮਨ ਮੋਹ ਲੈਂਦੀ ਹੈ। ਹੋਰ ਸੁਣਾ ਧੀਏ, ਕੀ ਹਾਲ ਹੈ ਤੇਰਾ ਤੇ ਤੇਰੇ ਸਹੁਰਿਆਂ ਦਾ?
5: ਸਭ ਠੀਕ ਠਾਕ ਹੈ ਮੰਮੀ, ਸਾਰਾ ਦਿਨ ਦਾ ਪਤਾ ਨੀ ਲੱਗਦਾ ਕਦੋਂ ਕਿੱਥੇ ਨਿਕਲ ਜਾਂਦਾ।
3: ਚੱਲ ਗੋਲੂ ਆਪਾਂ

0: ਦੀਏ ਇਹਨਾਂ ਨੂੰ ਕਰਨ ਦੇ ਆਪਣੀਆਂ ਗੱਲਾਂ।
1: ਚਲੋ ਇਥੇ ਕਰਕੇ ਤਾਂ ਮੈਂ ਆਇਆ ਮੱਚ ਤੇਰੇ ਕੋਲ, ਉੱਥੇ ਨਾ ਤੇਰੇ ਵਾਂਗੂ ਕੋਈ ਨੀ ਖੇਡਦਾ ਮੇਰੇ ਨਾਲ।
0: ਚੱਲ ਫਿਰ ਖੇਡੀਏ, ਪਰ ਪਹਿਲਾਂ ਕੀ ਖੇਡੀਏ?
1: ਮਾਸੀ ਚਿੜੀ ਉਡਕਾ ਉਡ ਖੇਡੀਏ।
0: ਚੱਲ ਚੱਲ ਬੈਠਕ ਚ ਬਹਿ ਕੇ ਖੇਡਦੇ ਆ, ਚੱਲ ਆ ਚੱਲੀਏ।
1: ਚਲੋ ਚਲ ਚਲੋ।
2: ਪ੍ਰੀਤ ਨਾਲ ਤਾਂ ਘਰ ਭਰਿਆ ਜਿਹਾ ਲੱਗਦਾ, ਪਹਿਲਾਂ ਤੂੰ ਤੁਰ ਗਈ ਤੇ ਹੁਣ ਪ੍ਰੀਤ ਨੇ ਤੁਰ ਜਾਣਾ, ਘਰ ਖਾਣ ਨੂੰ ਪੈਣਾ, ਧੀਆਂ ਨਾਲ ਹੀ ਰੌਣਕਾਂ ਹੁੰਦੀਆਂ ਨੇ ਘਰ ਚ।
3: ਮੰਮੀ ਤੁਸੀਂ ਵੀ ਨਾ ਬਸ ਦਿਲ ਛੇਤੀ ਉਦਾਸ ਕਰ ਲੈਂਦੇ ਹੋ, ਜੇ ਜੰਮੀਆਂ ਨੇ ਤਾਂ ਤੋਰਨੀਆਂ ਤਾਂ ਪੈਣਗੀਆਂ ਹੀ ਨਾ।
2: ਹਾਂ ਤਾਂ ਠੀਕ ਹੈ ਪੁੱਤ, ਤੇਰੀ ਹੋਰ ਗੱਲ ਹੈ, ਪਰ ਪ੍ਰੀਤ ਬਹੁਤ ਸਿੱਧੀ ਹੈ, ਸਾਰੀਆਂ ਗੱਲਾਂ ਅੰਦਰ ਹੀ ਰੱਖ ਲੈਂਦੀ ਹੈ, ਕਿਸੇ ਨੂੰ ਕੁਛ ਨਹੀਂ ਦੱਸਦੀ। ਜੇ ਕੱਲ ਨੂੰ ਮਾੜਾ ਘਰ ਟੱਕਰ ਗਿਆ, ਇਹਨੇ ਤਾਂ ਕਿਸੇ ਨੂੰ ਕੁਛ ਨਹੀਂ ਦੱਸਣਾ, ਬਸ ਅੰਦਰੋਂ ਅੰਦਰ ਹੀ ਝੁਰਦੀ ਰਹਿਣਾ।
3: ਇੱਦਾਂ ਕਿਉਂ ਸੋਚਦੇ ਹੋ ਤੁਸੀਂ? ਵਾਹਿਗੁਰੂ ਜੋ ਕਰੇਗਾ ਚੰਗਾ ਹੀ ਕਰੇਗਾ, ਰੱਬ ਚੰਗਿਆਂ ਨਾਲ ਕਦੇ ਮਾੜਾ ਨਹੀਂ ਕਰਦਾ, ਐਵੇਂ ਨਾ ਘਬਰਾਉਂਦੇ ਰਿਹਾ ਕਰੋ। ਹੁਣ ਚਾਹ ਦਾ ਘੁੱਟ ਵੀ ਪੁੱਛੂਗਾ ਕਿ ਗੱਲਾਂ ਨਾਲ ਹੀ ਸਾਰ ਦੇਣਾ ਹੈ?
2: ਹਾਏ ਹਾਏ, ਗੱਲਾਂ ਚ ਤਾਂ ਮੈਂ ਚਾਹ ਹੀ ਧਰਨਾ ਭੁੱਲ ਗਈ। ਚੱਲ ਆ ਚੱਲ ਆਪਾਂ ਦੋਨੋਂ ਧਰਦੇ ਆ, ਆ ਜਾ ਮੇਰੇ ਨਾਲ।
3: ਚਲੋ ਜੀ।
4: ਭਰਜਾਈ ਨਿਹਾਲ ਕੌਰ
5: ਘਰੇ ਹੀ ਆ ਸੱਤਿਆ, ਆ ਜਾ ਲੰਘਿਆ।
4: ਸਤਿ ਸ੍ਰੀ ਅਕਾਲ ਭਰਜਾਈ।
5: ਸਤਿ ਸ੍ਰੀ ਅਕਾਲ।
4: ਮੈਂ ਲੰਘਦਾ ਤੀ ਇੱਥੋਂ, ਦੀਪੀ ਦੇ ਕਾਕੇ ਦੀ ਆਵਾਜ਼ ਸੁਣ ਲਈ ਤੇ ਮੈਂ ਕਿਹਾ ਚੱਲ ਦੀਪੀ ਦਾ ਹਾਲ ਚਾਲ ਵੀ ਪੁੱਛਦਾ ਹੀ ਚੱਲਦਾ। ਹੋਰ ਕਿੱਦਾਂ ਦੀਪੀ ਕੁੜੇ, ਘਰ ਪਰਿਵਾਰ ਸਭ ਠੀਕ ਠਾਕ ਆ?
3: ਹਾਂਜੀ ਚਾਚਾ ਜੀ, ਸਭ ਠੀਕ ਹੈ। ਤੁਸੀਂ ਬੈਠੋ, ਮੈਂ ਤੁਹਾਡੇ ਲਈ ਚਾਹ ਬਣਾ ਕੇ ਲਿਆਉਂ।
4: ਚਾਹ ਵਾਲੀ ਤਾਂ ਤੂੰ ਖੇਚਲ ਹੀ ਕਰਨ ਲੱਗੀ ਹੈ ਕੁੜੀਏ, ਚੱਲ ਪਿਆਰ ਨਾਲ ਕਹਿੰਦੀ ਪੀ ਹੀ ਲੈਣੇ ਆ। ਹੋਰ ਸੁਣਾ, ਪ੍ਰੀਤ ਨੀ ਨਜ਼ਰ ਆਉਂਦੀ ਭਰਜਾਈ?
5: ਹਾਂ ਗੋਲੂ ਨਾਲ ਲੱਗੀ ਹੋਈ ਆ ਬੈਠਕ ਚ।
4: ਅੱਛਾ, ਕੋਈ ਰਿਸ਼ਤਾ ਆਇਆ ਭਰਜਾਈ?
5: ਨਾਲੇ ਹੁਣੇ ਤਾਂ ਤਗੜੀ ਹੋਈ ਹੈ, ਹੁਣੇ ਰਿਸ਼ਤਾ।
4: ਚੰਗੇ ਮੁੰਡੇ ਨੀ ਲੱਭਦੇ ਫਿਰ ਬਾਰ ਬਾਰ? ਮੈਂ ਦੱਸਾਂ ਹੈ, ਜੇ ਚੰਗਾ ਮੁੰਡਾ ਕੋਈ ਲੱਭਦਾ ਨਾ ਤਾਂ ਫਿਰ ਵਿਆਹ ਕਰਨ ਚ ਦੇਰ ਨਾ ਲਾਇਓ ਭਰਜਾਈ।
5: ਭਾਈ ਚੰਗੇ ਮੁੰਡੇ ਲੱਭਣੇ ਵੀ ਕਿਹੜਾ ਸੌਖੇ ਆ,
4: ਤੇਰੀ ਨਜ਼ਰ ਚ ਹੈ ਇੱਕ ਮੁੰਡਾ ਜੇ ਆਖੇ ਤਾਂ, ਇੱਕ ਭੈਣ ਇੱਕ ਭਰਾ ਹੈਗੇ ਆ ਬਸ, ਛੋਟਾ ਜਿਹਾ ਪਰਿਵਾਰ ਆ। ਜੇ ਤੁਸੀਂ ਕਹੋ ਤਾਂ ਗੱਲ ਤੋਰਾ, ਨਾਲੇ ਅੱਗੋਂ ਕੁੜੀ ਨੂੰ ਸੱਸ ਨੀ ਮਿਲਣੀ, ਸੱਸ ਪਹਿਲਾਂ ਹੀ ਚੜਾਈਆਂ ਕਰ ਗਈ ਹੋਈ ਆ।
5: ਉਹ ਤਾਂ ਠੀਕ ਹੈ, ਪਰ ਮੁੰਡਾ ਸੁਭਾਅ ਵੱਲੋਂ ਕਿੱਦਾਂ ਦਾ ਹੈ?
4: ਬਾਲਾ ਹੀ ਸਾਊ ਆ ਭਰਜਾਈ, ਕੀ ਦੱਸਾਂ ਮੈਂ, ਭੈਣ ਵਿਆਹੀ ਹੋਈ ਹੈ, ਮਾਂ ਹੈ ਨੀ ਵਿਚਾਰੇ ਦੀ, ਪ੍ਰੀਤ ਆਪਣੀ ਰਾਜ ਕਰੂਗੀ ਰਾਜ। ਵੈਸੇ ਵੀ ਪ੍ਰੀਤ ਤਾਂ ਹੈ ਹੀ ਨੀ ਚੰਗੀ, ਇਹਨੇ ਸਹੁਰਿਆਂ ਦਾ ਮਨ ਮੋਹ ਲੈਣਾ।
5: ਚੰਗਾ, ਮੈਂ ਪ੍ਰੀਤ ਦੇ ਪਾਪੇ ਨਾਲ ਗੱਲ ਕਰਕੇ ਵੇਖਦੀ ਹਾਂ ਕੀ ਕਹਿੰਦੇ ਨੇ, ਦੇਖੋ।
4: ਚੰਗਾ ਫਿਰ ਭਰਜਾਈ, ਦੇਰ ਨਾ ਕਰਿਓ, ਹੈ ਇਹ ਨਾ ਹੋਵੇ ਵੀ ਚੰਗਾ ਰਿਸ਼ਤਾ ਹੱਥੋਂ ਖੁੰਝ ਜੇ। ਚੰਗਾ ਮੈਂ ਚੱਲਦਾ, ਦੀਪੀ ਚਾਹ ਵਾਲਾ ਪਾਣੀ ਰਹਿ ਨੀ ਦੇ ਭਾਈ, ਮੈਂ ਫੇਰ ਪੀ ਲੂੰਗਾ।
5: ਚੰਗਾ ਫਿਰ ਛੇਤੀ ਚੱਕਰ ਮਾਰੀ। ਹਲੋ ਜੀ ਪਾਣੀ ਪੀਓ।
6: ਲਿਆਵੇ ਪਾਣੀ ਬੜਾ, ਅੱਜ ਤਾਂ ਬਹੁਤ ਹੀ ਥੱਕ ਹੋ ਗਿਆ।
5: ਜਿੰਨਾ ਹੁੰਦਾ ਓਨਾ ਹੀ ਕੰਮ ਕਰਿਆ ਕਰੋ ਨਾ, ਵਿੱਤੋਂ ਬਾਹਰਾ ਹੋ ਕੇ ਕੰਮ ਕਰੋਗੇ ਤਾਂ ਫਿਰ ਸਿਹਤ ਹੀ ਖਰਾਬ ਹੋਊਗੀ।
6: ਕੁਝ ਨੀ ਹੁੰਦਾ ਮੇਰੀ ਸਿਹਤ ਨੂੰ, ਨਾਲੇ ਜੇ ਮੈਂ ਨੀ ਕਰੂੰਗਾ ਤਾਂ ਹੋਰ ਕੰਮ ਕਰੂਗਾ, ਫਿਰ ਆਪਾਂ ਨਾ ਹਾਲੇ।
5: ਓਹੋ ਸੱਚ, ਮੈਂ ਤਾਂ ਭੁੱਲ ਹੀ ਗਈ ਸੀ, ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ।
6: ਇੱਕ ਗੱਲ? ਮੈਂ ਕਿਹਾ ਜੀ ਦੋ ਗੱਲਾਂ ਕਰੋ ਸਰਕਾਰ ਮੇਰੀ।
5: ਮਜ਼ਾਕ ਛੱਡੋ ਤੇ ਮੇਰੀ ਗੱਲ ਸੁਣੋ। ਆਪਣੇ ਪਿੰਡ ਦਾ ਸੱਤਾ ਆਇਆ ਸੀ ਘਰ,
6: ਇਹਦੇ ਚ ਨਵੀਂ ਗੱਲ ਕਿਹੜੀ ਹੈ?
5: ਗੱਲ ਤਾਂ ਸੁਣੋ, ਉਹ ਆਪਣੀ ਪ੍ਰੀਤ ਵਾਸਤੇ ਰਿਸ਼ਤਾ ਲੈ ਕੇ ਆਇਆ ਸੀ।
6: ਪ੍ਰੀਤ ਲਈ ਰਿਸ਼ਤਾ?
5: ਹਾਂ, ਮੁੰਡਾ ਨੌਕਰੀ ਕਰਦਾ, ਇੱਕ ਭੈਣ ਹੈ ਤੇ ਉਹ ਵੀ ਵਿਆਹੀ ਹੋਈ ਹੈ, ਜੇ ਤੁਸੀਂ ਕਹੋ ਤਾਂ ਹਾਂ ਕਰੀਏ।
6: ਠੀਕ ਆ, ਤੂੰ ਮੁੰਡਾ ਵੇਖਿਆ?
5: ਉਹਦੇ ਕੋਲ ਮੁੰਡੇ ਦੀ ਫੋਟੋ ਹੈਗੀ ਹੈ।
6: ਚਲੋ ਜੇ ਤੈਨੂੰ ਠੀਕ ਲੱਗਦਾ ਨਾ ਨਿਹਾਲ ਕੌਰ, ਫਿਰ ਮੇਰੇ ਵੱਲੋਂ ਵੀ ਹਾਂ ਹੀ ਸਮਝ। ਰਾਜੀ, ਏ ਰਾਜੀ, ਉਹ ਸੌ ਵੀ ਜਾ ਹੁਣ, ਉਧਰ ਉਧਰ ਤੁਰੀ ਫਿਰਦੀ ਹੈ, ਨਾ ਸੌਣੀ ਹੈ ਨਾ ਸੌਣ ਦਿੰਦੀ ਹੈ।
7: ਸੋਨੋ ਤੁਸੀਂ, ਤੁਹਾਨੂੰ ਕਿਸੇ ਨੇ ਰੋਕਿਆ? ਨਾਲੇ ਸੌਣ ਤੋਂ ਇਲਾਵਾ ਤੁਸੀਂ ਕੀਤਾ ਕੀ ਹੈ ਸਾਰੀ ਉਮਰ? ਮੇਰੇ ਪੇਕਿਆਂ ਦਾ ਤਾਂ ਦਿੱਤਾ ਖਾਂਦੇ ਹੋ?

0: ਹੁਣ ਤਾਂ ਵੀਰੇ ਦਾ ਵਿਆਹ ਵੀ ਹੋ ਗਿਆ, ਜਿਹੜੀ ਮਾੜੀ ਮੋਟੀ ਆਸ ਸੀ ਉਹ ਵੀ ਜਾਂਦੀ ਲੱਗੀ।
1: ਘਬਰਾਈ ਨਾ ਜਾਇਆ ਕਰ, ਕੋਈ ਨਾ ਕੋਈ ਹੱਲ ਲੱਭ ਵੀ ਲਵਾਂਗੇ। ਨਾਲੇ ਉਹ ਤਾਂ ਭੋਈ ਜੀ ਲੱਗਦੀ ਹੈ ਵਿਚਾਰੀ, ਤੇਰੇ ਅੱਗੇ ਕਿੱਥੇ ਟਿਕੂਗੀ?
2: ਮੈਂ ਟਿਕਣ ਦਿਆਂਗੀ ਤਾਂ ਟਿਕੇਗੀ ਨਾ, ਜੇ ਮੈਂ ਉਹਦੇ ਪੈਰ ਵੀ ਲੱਗਣ ਦੇ ਦਿੱਤੇ ਨਾ ਤਾਂ ਕਹਿ ਦੇਣਾ ਮੈਨੂੰ।
1: ਆ ਹੋਈ ਨਾ ਅਸਲੀ ਨਣਾਨਾ ਵਾਲੀ ਗੱਲ।
2: ਐਵੇਂ ਜ਼ਿਆਦਾ ਨਾ ਬੋਲੀ ਜਾਇਆ ਕਰੋ, ਮੇਰੀ ਗੱਲ ਧਿਆਨ ਨਾਲ ਸੁਣੋ। ਤੁਸੀਂ ਵੀਰੇ ਨਾਲ ਆਪਣੇ ਕੰਮ ਬਾਰੇ ਗੱਲ ਕਰਿਓ, ਮੈਂ ਵੀ ਕਰਾਂਗੀ ਵੀਰੇ ਨਾਲ। ਕਿ ਕਮਾਈ ਤੇ ਹੈ ਨੀ, ਬਿੱਟੂ ਨੂੰ ਕਿਵੇਂ ਪੜ੍ਹਾਈ? ਉਹਨੂੰ ਕਹਾਂਗੇ ਸਾਲ ਕੁ ਬਿੱਟੂ ਨੂੰ ਇੱਥੇ ਪੜ੍ਹਾ ਲੇ, ਤੇ ਹੌਲੀ ਹੌਲੀ ਕਰਕੇ ਆਪਾਂ ਵੀ ਇੱਥੇ ਜੰਮ ਜਾਂਗੇ।
1: ਵਾਹ ਭਗਵਾਨੇ, ਤੇਰਾ ਦਿਮਾਗ ਤਾਂ ਤਲਵਾਰ ਨੂੰ ਤੇਜ਼ ਚੱਲਦਾ, ਵੱਢਣ ਲੱਗਿਆ ਮਿੰਟ ਨਹੀਂ ਲਾਉਂਦੀ ਤੂੰ, ਭਾਵੇਂ ਆਪਣਾ ਭਰਾ ਹੀ ਕਹਿਣਾ ਪਵੇ।
2: ਤੂੰ ਨਾ ਬੋਲੋ ਜੀ, ਤੁਸੀਂ ਆਪ ਤਾਂ ਕੁਛ ਕਰਨ ਜੋਗੇ ਹੈ ਨੀ। ਤੁਸੀਂ ਕੁਝ ਆਪ ਕਰਨ ਜੋਗੇ ਹੁੰਦੇ ਤਾਂ ਮੈਨੂੰ ਇਹ ਜੱਬ ਨਾ ਕਰਨੇ ਪੈਂਦੇ। ਹੁਣ ਸੋ ਜਾਓ ਚੁੱਪ ਕਰਕੇ।
1: ਚੱਲ ਵੀ ਗਿੰਦਰ ਸਿੰਘ ਸੌ ਜਾ ਚੁੱਪ।
3: ਕੀ ਗੱਲਾਂ ਹੋ ਰਹੀਆਂ ਭੈਣੇ?
2: ਵੀਰੇ ਮੈਂ ਨਾ ਭਾਬੀ ਨੂੰ ਸਾਰੇ ਘਰਦੇ ਨਾਲ ਮਿਲਾਉਂਦੀ ਪਈ ਸੀ।
3: ਚੱਲ ਠੀਕ ਆ ਫਿਰ, ਬਾਕੀ ਦਿਆਂ ਨਾਲ ਮੈਂ ਮਿਲਾ ਦੇਣਾ। ਪ੍ਰੀਤ ਬਈ ਇਹ ਹੈਗੀ ਹੈ ਸਾਡੀ ਭੂਆ, ਤੂੰ ਡੈਡੀ ਦੀ ਤੇ ਭੂਆ ਦੀ ਰੱਜ ਕੇ ਸੇਵਾ ਕਰਨੀ ਆ, ਮੈਨੂੰ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਮਿਲਣਾ ਚਾਹੀਦਾ। ਤੇ ਇਹ ਹੈ ਮੇਰੀ ਭੈਣ, ਇਹਨੂੰ ਮੈਂ ਸਭ ਤੋਂ ਜ਼ਿਆਦਾ ਪਿਆਰ ਕਰਦਾ। ਇਹ ਜਿੱਦਾਂ ਕਹੇ ਨਾ ਉਦਾਂ ਹੀ ਕਰਨਾ, ਇਹਦੀ ਕੋਈ ਗੱਲ ਨਹੀਂ ਕੱਟਣੀ ਤੇ ਨਾ ਹੀ ਕਿਸੇ ਗੱਲ ਤੋਂ ਮਨਾ ਕਰਨਾ। ਤੇਰੇ ਤੋਂ ਪਹਿਲਾਂ ਇਹਦਾ ਹੱਕ ਹੈ ਇਸ ਘਰ ਤੇ, ਸਮਝ ਲੱਗ ਗਈ ਨਾ?
4: ਹਾਂਜੀ।
3: ਚੰਗਾ ਫਿਰ ਡੈਡੀ, ਮੈਂ ਚੱਲਾਂ ਕੰਮ ਤੇ, ਉੱਥੇ ਦੋ ਚਾਰ ਛੁੱਟੀਆਂ ਹੋਰ ਲੈ ਲੈਂਦਾ, ਕੁੜੀ ਨੇ ਤਾਂ ਹਾਲੇ ਪੈਰ ਹੀ ਪਾਇਆ ਘਰ ਵਿੱਚ। ਅੱਗੇ ਬਥੇਰੀਆਂ ਛੁੱਟੀਆਂ ਲੈ ਲਈਆਂ ਮੈਂ ਡੈਡੀ, ਨਾਲੇ ਘੁੰਮਣ ਨੂੰ ਤਾਂ ਸਾਰੀ ਉਮਰ ਪਈ ਹੈ, ਚਾਰ ਦਿਨ ਇਹਨੂੰ ਵੀ ਤੁਹਾਡੀ ਸਾਰਿਆਂ ਦੀ ਸੇਵਾ ਕਰ ਲੈਣ ਦਿਓ। ਚੰਗਾ ਮੈਂ ਚੱਲਦਾ।
2: ਠਹਿਰ ਵੀਰੇ, ਵੀਰੇ ਮੈਂ ਨਾ ਤੇਰੇ ਨਾਲ ਇੱਕ ਜ਼ਰੂਰੀ ਗੱਲ ਕਰਨੀ।
3: ਹਾਂ ਦੱਸ, ਇੱਕ ਛੱਡ ਕੇ ਦੋ ਗੱਲਾਂ ਕਰ ਭੈਣ।
2: ਤੈਨੂੰ ਤਾਂ ਪਤਾ ਹੀ ਹੈ ਨਾ ਵੀਰੇ, ਤੇਰੇ ਜੀਜਾ ਜੀ ਦਾ ਕੰਮ ਨੀ ਚੱਲਦਾ ਪਿਆ, ਤੇ ਫਿਰ ਉੱਤੋਂ ਬਿੱਟੂ ਦੀ ਪੜ੍ਹਾਈ ਦਾ ਖਰਚਾ। ਜੇ ਤੂੰ ਕਹੇ ਤਾਂ ਬਿੱਟੂ ਨੂੰ ਇੱਥੇ ਪੜ੍ਹਨ ਲਾ ਦੇ।
3: ਕਿੱਦਾਂ ਦੀ ਗੱਲ ਕਰਦੀ ਹੈ ਤੂੰ, ਇਹ ਵੀ ਤਾਂ ਤੇਰਾ ਹੀ ਘਰ ਹੈ, ਬਿੱਟੂ ਨੂੰ ਤਾਂ ਇੱਥੇ ਪੜ੍ਹਨੇ ਲਾ ਹੀ ਦਿੰਦੇ ਆ, ਤੇ ਜੀਜਾ ਜੀ ਨੂੰ ਵੀ ਇੱਥੇ ਹੀ ਕੋਈ ਕੰਮ ਕਾਰ ਦੇਖ ਲੈਣੇ ਉਹਨਾਂ ਵਾਸਤੇ, ਸਾਰੇ ਜਾਣੇ ਇੱਕੋ ਹੀ ਘਰ ਚ ਮਿਲ ਕੇ ਰਹਿ ਲਾਂਗੇ।
2: ਜਿੱਦਾਂ ਤੇਰੀ ਮਰਜ਼ੀ ਵੀਰਾ।
3: ਚੰਗਾ ਫਿਰ ਮੈਂ ਚੱਲਦਾ, ਅੱਗੇ ਦੇਰ ਹੋ ਗਈ ਹੈ ਮੈਨੂੰ।

0: ਪਹਿਲਾਂ ਚਾਹ ਬਣਾ ਦੇ ਮੈਨੂੰ। ਤੇ ਕਦੋਂ ਦੇ ਚਾਹ ਚਾਹ ਕਰੀ ਜਾਂਦੇ ਆ?
1: ਮੈਂ ਬਣਾ ਕੇ ਦਿੰਦੀ ਹਾਂ ਦੀਦੀ।
0: ਭਾਬੀ ਗੱਲ ਸੁਣ, ਚਾਹ ਬਣਾ ਕੇ ਨਾ ਬੈੜਾ ਸੁੰਭਰ ਲਈ, ਸਾਰੇ ਪਾਸੇ ਗੰਦ ਪਿਆ, ਕੋਈ ਆਜੂ ਤਾਂ ਕੀ ਕਹੂਗਾ?
1: ਮੈਂ ਕਰਨੀ ਆ ਦੀਦੀ।
2: ਰੀਤ, ਉਹ ਮੇਰੀ ਪੈਂਟ ਪ੍ਰੈਸ ਕਰ ਦੇ, ਮੈਂ ਜਾਣਾ ਆ, ਮੈਨੂੰ ਦੇਰ ਹੁੰਦੀ ਪਈ ਆ ਬਈ। ਰਾਜੀ ਫਿਰ ਆ ਜਾਣਾ।
3: ਹਾਂ ਵੀਰ ਜੀ।
0: ਹਾਂ ਵੀਰ, ਦੱਸ ਕੀ ਕੰਮ ਹੈ?
2: ਮੈਂ ਆ ਦੋ ਸੂਟ ਲਿਆਂਦੇ ਆ ਭੈਣ, ਪਹਿਲਾਂ ਤੂੰ ਆਪ ਪਸੰਦ ਕਰ ਲਾ, ਤੇ ਦੂਜਾ ਫਿਰ ਜਿਹੜਾ ਤੈਨੂੰ ਨਹੀਂ ਪਸੰਦ ਹੋਊਗਾ ਉਹ ਆਪਣੀ ਭਾਬੀ ਨੂੰ ਦੇ ਦੀ।
0: ਮੈਨੂੰ ਤਾਂ ਗੁਲਾਬੀ ਰੰਗ ਪਸੰਦ ਹੈ ਵੀਰੇ।
2: ਜਿਹੜਾ ਮੇਰੀ ਭੈਣ ਨੂੰ ਪਸੰਦ ਹੈ ਉਹ ਤੂੰ ਰੱਖ ਲੈਣਾ ਮੇਰੀ ਭੈਣ।
0: ਚੰਗਾ ਵੀਰੇ, ਆ ਦੂਜਾ ਸੂਟ ਮੈਂ ਭਾਬੀ ਨੂੰ ਦੇ ਕੇ ਆਈ, ਠੀਕ ਹੈ?
2: ਹਾਂ, ਤੇ ਡੈਡੀ ਦੀ ਇੱਕ ਕਮੀਜ਼ ਲਿਆਂਦੀ ਸੀ ਮੈਂ, ਤੇ ਭੂਆ ਦਾ ਸੂਟ ਉਹ ਮੈਂ ਕਮਰੇ 'ਚ ਰੱਖ ਦਿੱਤੇ ਆ।
0: ਹਾਏ ਹਾਏ ਵੀਰੇ, ਇਹਨਾਂ ਦੀ ਕੀ ਲੋੜ ਸੀ, ਇੰਨਾ ਖਰਚਾ ਨਾ ਕਰਿਆ ਕਰ, ਤੂੰ ਕੁਛ ਆਪਣੇ ਵਾਸਤੇ ਵੀ ਤਾਂ ਲੈ ਕੇ ਆਇਆ ਕਰ।
2: ਤੂੰ ਮੇਰੀ ਫਿਕਰ ਨਾ ਕਰਿਆ ਕਰ ਮੇਰੀ ਭੈਣੇ, ਜੇ ਤੁਸੀਂ ਖੁਸ਼ ਤੇ ਮੈਂ ਆਪੇ ਹੀ ਖੁਸ਼।
0: ਵੀਰੇ ਮੈਂ ਦੇਖਿਆ ਨਹੀਂ,
3: ਸਮਝ ਗਈ।
0: ਵੀਰੇ ਵੀਰੇ, ਤੇਰੇ ਘਰੇ ਕਾਕਾ ਆਉਣ ਵਾਲੇ।
2: ਅੱਛਾ, ਓ ਲੈ ਭੈਣ, ਫੇਰ ਤਾਂ ਵਧਾਈਆਂ। ਪ੍ਰੀਤ, ਓਏ ਹੁਣ ਤੂੰ ਬਹੁਤਾ ਕੰਮ ਕੁੰਮ ਨਾ ਕਰੀ, ਆਰਾਮ ਵੀ ਕਰ ਲਈ ਥੋੜਾ ਜਿਹਾ।
0: ਓਹੋ, ਕਿੱਦਾਂ ਦੀਆਂ ਗੱਲਾਂ ਕਰਦੇ ਹੋ ਵੀਰ ਜੀ? ਕੰਮ ਕਰਨ ਨਾਲ ਤਾਂ ਸਿਹਤ ਵਧੀਆ ਰਹਿੰਦੀ ਹੈ। ਜਦੋਂ ਮੇਰਾ ਬਿੱਟੂ ਹੋਇਆ ਸੀ ਨਾ, ਮੈਂ ਤਾਂ ਹਮੇਸ਼ਾ ਕੰਮ 'ਚ ਲੱਗੀ।

0: ਵਧਾਈਆਂ ਵੀਰੇ। ਵਧਾਈਆਂ ਪਾਪਾ ਜੀ, ਮੈਂ ਭੂਆ ਬਣ ਗਈ ਆ।
1: ਅੱਛਾ
0: ਹਾਂ, ਪਰ ਕਾਕੇ ਦੀ ਨਹੀਂ, ਸਗੋਂ ਕੁੜੀ ਆ ਗਈ ਜੇ ਕੁੜੀ।
1: ਨਾ ਧੀਏ ਨਾ, ਆਪਣੇ ਘਰ ਲੱਛਮੀ ਆਈ ਹੈ। ਲੱਛਮੀ ਘਰ ਵਿੱਚ ਤਾਂ ਬਰਕਤਾਂ ਧੀਆਂ ਨਾਲ ਹੀ ਹੁੰਦੀਆਂ ਨੇ।
0: ਪਾਪਾ ਜੀ ਤਾਂ ਐਵੇਂ ਕਮਲੀਆਂ ਮਾਰੀ ਜਾਂਦੇ ਨੇ। ਜੇ ਵੀਰੇ ਦੇ ਘਰ ਪੁੱਤ ਹੋ ਜਾਂਦਾ ਤਾਂ ਵੀਰੇ ਦੇ ਵਾਰਿਸ ਦੀ ਚਿੰਤਾ ਖਤਮ ਹੋ ਜਾਣੀ ਸੀ। ਮੈਨੂੰ ਤਾਂ ਵੀਰੇ ਤੇ ਤਰਸ ਆਈ ਜਾਂਦਾ।
1: ਝੱਲੀ ਨਾ ਹੋਵੇ ਤਾਂ, ਬੱਚਾ ਆਪਣੀ ਕਿਸਮਤ ਆਪ ਲੈ ਕੇ ਆਉਂਦਾ, ਨਾਲੇ ਬੰਦੇ ਦੇ ਹੱਥ ਵਿੱਚ ਕੀ ਹੈ, ਜੋ ਵਾਹਿਗੁਰੂ ਨੂੰ ਮਨਜ਼ੂਰ ਹੋਣਾ ਤੇ ਉਹੀ ਹੈ ਨਾ। ਚੱਲ ਛੱਡ ਇਹਨਾਂ ਗੱਲਾਂ ਨੂੰ, ਜਾ ਭਾਬੀ ਨੂੰ ਜਾ ਕੇ ਮਿਲ ਲਾ, ਨਾਲੇ ਆਪਣੀ ਭਤੀਜੀ ਨੂੰ ਵੇਖ।
0: ਮੈਂ ਤਾਂ ਜਾਣ ਨੂੰ ਜੀ ਨਹੀਂ ਕਰਦਾ। ਹਾਏ ਰੱਬਾ, ਜੇ ਰੱਬ ਕਾਕਾ ਦੇ ਦਿੰਦਾ, ਮੈਂ ਤੌੜੀ ਤੌੜੀ ਜਾਣਾ ਸੀ ਉਹਨੂੰ ਦੇਖਣ।
1: ਕਿਹੜਾ ਹੋਊ ਬਾਹਰ ਭਲਾ? ਕੌਣ? ਪ੍ਰੀਤ ਦੇ ਪਾਪਾ ਜੀ।
2: ਸਤਿ ਸ੍ਰੀ ਅਕਾਲ ਭਰਾ ਜੀ।
1: ਸਤਿ ਸ੍ਰੀ ਅਕਾਲ ਭਾਈ ਸਾਹਿਬ, ਸਤਿ ਸ੍ਰੀ ਅਕਾਲ।

0: ਵਧਾਈਆਂ ਭਰਾ ਜੀ, ਤੁਹਾਨੂੰ ਬਹੁਤ ਬਹੁਤ ਵਧਾਈਆਂ।
1: ਤੁਹਾਨੂੰ ਵੀ ਸਵਾ ਵਧਾਈਆਂ ਭਰਾ ਜੀ।
0: ਪ੍ਰੀਤ, ਪ੍ਰੀਤ ਦੇਖ ਤੇਰੇ ਪਾਪਾ ਜੀ ਆਏ ਨੇ। ਪ੍ਰੀਤ, ਪ੍ਰੀਤ ਬੇਟਾ ਦੇਖ, ਦੇਖ ਤੇਰੇ ਪਾਪਾ ਜੀ ਆਏ ਨੇ।
2: ਆਈ ਡੈਡੀ ਜੀ।
3: ਸਤਿ ਸ੍ਰੀ ਅਕਾਲ ਪਾਪਾ ਜੀ।
1: ਸਤਿ ਸ੍ਰੀ ਅਕਾਲ ਜੀ, ਕੀ ਹਾਲ ਹੈ ਤੇਰਾ?
3: ਬਿਲਕੁਲ ਠੀਕ ਆ ਪਾਪਾ ਜੀ, ਤੁਹਾਨੂੰ ਦੇਖ ਕੇ ਤਾਂ ਹੋਰ ਵੀ ਵਧੀਆ ਹੋ ਗਿਆ। ਅੱਛਾ, ਮੰਮੀ ਦਾ ਕੀ ਹਾਲ ਹੈ? ਉਹ ਨਹੀਂ ਆਏ?
1: ਤੈਨੂੰ ਤਾਂ ਪਤਾ ਹੀ ਹੈ ਧੀਏ, ਇਕੱਠੇ ਆਉਣਾ ਕਿੰਨਾ ਔਖਾ। ਪਸ਼ੂਆਂ ਦੀ ਧਾਰ ਵੀ ਤਾਂ ਟਾਈਮ ਸਿਰ ਕੱਢਣੀ ਪੈਂਦੀ ਹੈ।
3: ਹਾਂਜੀ, ਮੈਂ ਸਮਝਦੀ ਹਾਂ ਪਾਪਾ ਜੀ, ਤੁਸੀਂ ਬੈਠੋ, ਮੈਂ ਤੁਹਾਡੇ ਲਈ ਪਾਣੀ ਲੈ ਕੇ ਆਉਂਦੀ ਹਾਂ।
1: ਹਾਲੇ ਬੱਚੇ ਪੈਦਾ ਹੋਏ ਨੂੰ 15 ਦਿਨ ਵੀ ਨਹੀਂ ਹੋਏ,
0: ਥੋੜਾ
1: ਜਿਹਾ ਨਿੱਕ ਸੁੱਕ ਆਇਆ ਮੈਂ ਭਰਾ ਜੀ, ਕਬੂਲ ਕਰੀਓ।
0: ਇਹਦੀ ਕੀ ਲੋੜ ਸੀ ਭਾਈ ਸਾਹਿਬ, ਤੁਸੀਂ ਤਾਂ ਮਿਲਣ ਆ ਗਏ, ਬਸ ਸਾਡੇ ਲਈ ਇੰਨਾ ਹੀ ਬਹੁਤ ਹੈ।
3: ਲੋ ਪਾਪਾ ਜੀ ਪਾਣੀ, ਮੈਂ ਚਾਹ ਰੋਟੀ ਦਾ ਇੰਤਜ਼ਾਮ ਕਰਦੀ ਹਾਂ।
4: ਸਤਿ ਸ੍ਰੀ ਅਕਾਲ ਅੰਕਲ ਜੀ।
1: ਸਤਿ ਸ੍ਰੀ ਅਕਾਲ ਬੇਟੇ, ਕੀ ਹਾਲ ਹੈ ਤੁਹਾਡਾ?
4: ਹਾਲ ਤੇ ਬਸ ਏਦਾਂ ਹੀ ਅੰਕਲ ਜੀ, ਜੇ ਕਿਤੇ ਰੱਬ ਸੁੱਖੇ ਵੀਰੇ ਨੂੰ ਕਾਕਾ ਦੇ ਦਿੰਦਾ ਤੇ ਖੁਸ਼ੀ ਚ ਹੋਰ ਵੀ ਹਾਲ ਠੀਕ ਹੋ ਜਾਣਾ ਸੀ। ਤੁਸੀਂ ਵੀ ਜ਼ਰਾ ਖੁਸ਼ੀ ਨਾਲ ਆਉਂਦੇ, ਹੁਣ ਆਉਣਾ ਵੀ ਤੁਹਾਡਾ ਕਾਹਦਾ ਆਉਣਾ ਹੋਇਆ?

0: ਪਾਪਾ ਜੀ ਵੀ ਨਹੀਂ ਰਹੇ, ਕਦੇ ਕਦਾਈ ਉਹ ਆ ਜਾਂਦੇ ਸਨ, ਦਿਲ ਹਲਕਾ ਹੋ ਜਾਂਦਾ ਸੀ। ਮਰ ਕੇ ਬੰਦਾ ਕਿੱਥੇ ਚਲਾ ਜਾਂਦਾ ਕਿ ਮੁੜ ਕੇ ਵਾਪਸ ਹੀ ਨਹੀਂ ਆਉਂਦਾ। ਮੇਰੇ ਪਾਪਾ ਜੀ ਕਿਤੇ ਨਾ ਕਿਤੇ ਮੈਨੂੰ ਸਰੋਵਰ ਦੇਖ ਰਹੇ ਹੋਣਗੇ। ਹੁਣ ਤਾਂ ਮੈਂ ਰੋ ਵੀ ਨਹੀਂ ਸਕਦੀ। ਜੇ ਪਾਪਾ ਜੀ ਨੇ ਮੈਨੂੰ ਰੋਂਦੀ ਨੂੰ ਵੇਖਿਆ ਤਾਂ ਉਹ ਹੋਰ ਵੀ ਦੁਖੀ ਹੋਣਗੇ। ਮੈਂ ਤਾਂ ਆਪਣੇ ਪਾਪਾ ਜੀ ਦੀ ਬੀਬੀ ਧੀਆਂ ਨੇ, ਮੈਂ ਉਹਨਾਂ ਨੂੰ ਦੁਖੀ ਹੁੰਦਾ ਥੋੜੇ ਦੇਖ ਸਕਦੀ। ਮੈਂ ਅੱਜ ਤੋਂ ਬਿਲਕੁਲ ਹੀ ਰੋਵਾਂਗੀ, ਬਿਲਕੁਲ ਹੀ ਰੋਵਾਂਗੀ।
1: ਪੁੱਤ ਅੱਜ ਬੜੀ ਦੇਰ ਕਰ ਦਿੱਤੀ ਆਉਣ ਚ।
2: ਹਾਂਜੀ, ਅੱਜ ਕੰਮ ਹੀ ਬੜਾ ਸੀ, ਇਸੇ ਕਰਕੇ ਦੇਰ ਹੋ ਗਈ ਜੀ।
1: ਕੁੜੀ ਕੌਣ ਹੈ ਪੁੱਤ?
2: ਇਹ ਮੇਰੇ ਨਾਲ ਕੰਮ ਕਰਦੀ ਹੈ ਡੈਡੀ।
0: ਸੱਚਕਾਲ ਅੰਕਲ,

0: ਹੋਇਆ ਇਹਨਾਂ ਦੇ ਘਰ ਚ ਬੜਾ ਚੀਕ ਚਿਹਰਾ ਪਿਆ ਭਾਈ।
1: ਕੀ ਦੱਸੀਏ ਭਾਜੀ, ਨੂੰਹ ਪੂਰੀ ਹੋ ਗਈ ਇਹਨਾਂ ਦੀ, ਮਸਾਂ ਪੱਚੀਆਂ ਤੀਆਂ ਸਾਲਾਂ ਦੀ ਸੀ।
2: ਬੜੀ ਬੀਬੀ ਧੀ ਸੀ ਉਹ ਕੁੜੀ ਤਾਂ,
1: ਬੜੀ ਚੰਗੀ ਕੁੜੀ ਸੀ, ਬੜਾ ਹੀ ਮਾੜਾ ਹੋਇਆ, ਕਦੇ ਘਰੋਂ ਬਾਹਰ ਨਹੀਂ ਨਿਕਲਦੀ ਹੁੰਦੀ ਸੀ, ਬੜੀ ਬੀਬੀ ਧੀ ਸੀ।
3: ਉਹ ਭਾਜੀ, ਬੀਬੀਆਂ ਧੀਆਂ ਦੀਆਂ ਕਿਸਮਤਾਂ ਇਹੋ ਜਿਹੀਆਂ ਹੁੰਦੀਆਂ ਨੇ, ਉਹ ਸਾਰਾ ਦਿਨ ਘਰ ਦਾ ਹੀ ਕੰਮ ਲੱਗੀ ਰਹਿੰਦੀ ਸੀ,
2: ਬਸ ਅੰਦਰੋਂ ਅੰਦਰੀ ਸਾੜਦੀ ਰਹਿੰਦੀ ਸੀ ਆਪਣੇ ਆਪ ਨੂੰ। ਹਾਏ, ਉਹ ਮਾੜਾ ਵਾਰ ਵੀ ਰੱਬ ਕਿਸੇ ਨੂੰ ਨਾ ਦੇਵੇ।
1: ਰੱਬ ਵੀ ਬੜਾ ਬੇਅੰਤ ਹੈ ਭਾਜੀ, ਉਸ ਕੁੜੀ ਵਿਚਾਰੇ ਨੇ ਤਾਂ ਮੂੰਹ ਕੁਝ ਨਹੀਂ ਦੱਸਿਆ,
3: ਪਰ ਉਹ ਪਰਮਾਤਮਾ ਸਭ ਕੁਝ ਦੱਸ ਗਿਆ ਜੀ। ਕਿਉਂ ਮਰੀ ਵਿਚਾਰੀ,
2: ਇਹਨਾਂ ਦਾ ਕੀ ਜਾਣਾ ਨਖਤਿਆਂ ਦਾ, ਹੋਰ ਲੈ ਆਉਣਗੇ ਵਿਆਹ ਕੇ, ਪਰ ਵਿਚਾਰੀ ਦੀ ਧੀ ਰਲ ਜਾਣੀ।
1: ਹਾਏ ਰੱਬਾ, ਉਹਦੀ ਆਤਮਾ ਨੂੰ ਸ਼ਾਂਤੀ।

ਬੀਬੀਤੀ ਤੁਸੀਂ ਸੁਣ ਰਹੇ ਸੀ ਪੰਜਾਬੀ ਨਾਟਕ। ਇਸ ਪੰਜਾਬ ਪ੍ਰੋਗਰਾਮ ਦੇ ਵਿੱਚ ਹੁਣ ਅੱਗੇ ਵੱਧਦੇ ਹਾਂ। 6:10 ਹੋ ਰਹੇ ਨੇ, ਪੇਸ਼ ਕਰ ਰਿਹਾ ਤੁਹਾਡੇ ਲਈ ਸੁਗਮ ਸੰਗੀਤ ਸਿਲਸਿਲਾ। ਔਰ ਸਭ ਤੋਂ ਪਹਿਲਾਂ ਸੁਣਦੇ ਹਾਂ ਅਜੀਤ ਕੌਰ ਦੀ ਆਵਾਜ਼ ਦੇ ਵਿੱਚ ਗੀਤ ਮਾਏ ਨੀ ਮਾਏ ਮੈਨੂੰ ਪੀਂਘ ਪਵਾ ਦੇ, ਔਰ ਸੁਣਦੇ ਹਾਂ।

ਰੁਣ ਚੁਣ ਲਾਈ ਮੋਰਾਂ ਕੇ ਸਾਵਣ ਆ ਗਿਆ। ਵਾਕੇ ਸੌਣ ਦੇ ਆਉਣ ਦਾ ਚਾਅ ਵੱਖਰਾ ਹੀ ਹੁੰਦਾ ਹੈ, ਖਾਸ ਕਰ ਧੀਆਂ ਨੂੰ ਕੁੜੀਆਂ ਨੂੰ ਜਿਨ੍ਹਾਂ ਦੇ ਮਨਾਂ ਦੇ ਵਿੱਚ ਚਾਅ ਵੀ ਉਸੇ ਤਰ੍ਹਾਂ ਹੀ ਵਲਵਲੇ ਲੈ ਕੇ ਉੱਠਦੇ ਨੇ ਜਿਸ ਤਰ੍ਹਾਂ ਨਾਲ ਧਰਤੀ ਦੇ ਉੱਤੇ ਸੌਣ ਦੀਆਂ ਬੂੰਦਾਂ ਪੈਂਦੀਆਂ ਨੇ। ਅਗਲਾ ਗੀਤ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਸਰਬਜੀਤ ਤੇ ਰਵੀਕਾਂਤ ਦੀ ਆਵਾਜ਼ ਦੇ ਵਿੱਚ, ਆਓ ਸੁਣਦੇ ਹਾਂ।

ਗੁਆਰਡੀ ਆਵਾਜ਼ ਦੇ ਵਿੱਚ ਤੁਸੀਂ ਗੀਤ ਸੁਣਿਆ। ਇਸ ਦੇ ਨਾਲ ਹੀ ਸੁਗਮ ਸੰਗੀਤ ਸਿਲਸਿਲਾ ਮੁਕਦਾ ਹੈ। ਤਮੰਨਾ ਸਿਲਸਿਲੇ ਦੇ ਤਹਿਤ ਤੁਹਾਨੂੰ ਸੁਣਾਉਣ ਜਾ ਰਹੀ ਹਾਂ ਹਰਜੀਤ ਹਰਮਨ ਦੀ ਆਵਾਜ਼ ਦੇ ਵਿੱਚ ਇਹ ਗੀਤ।

ਕੋਲੋਂ ਲੰਘਦੀ ਪੰਜੇਬਾਂ ਛਣਕਾਵੇਂ ਜਾਣ ਕੇ ਨੀ ਕੋਲੋਂ ਲੰਘਦੀ। ਤੁਸੀਂ ਸੁਣ ਰਹੇ ਸੀ ਹਰਜੀਤ ਹਰਮਨ ਦੀ ਆਵਾਜ਼ ਦੇ ਵਿੱਚ ਗੀਤ ਤਮੰਨਾ ਸਿਲਸਿਲੇ ਦੇ ਤਹਿਤ। ਇਸ ਦੇ ਨਾਲ ਹੀ ਦੋਸਤੋ ਦੇਸ਼ ਪੰਜਾਬ ਪ੍ਰੋਗਰਾਮ ਹੁਣ ਖਤਮ ਹੁੰਦਾ ਹੈ। ਆਪਣੇ ਦੋਸਤ ਕਰਮਜੀਤ ਨੂੰ ਅੱਜ ਦਾ ਇਹ ਪ੍ਰੋਗਰਾਮ ਖਤਮ ਕਰਨ ਦੀ ਇਜਾਜ਼ਤ ਦਿਓ, ਫਿਰ ਮੁਲਾਕਾਤ ਹੋਏਗੀ। ਤਦ ਤੱਕ ਲਈ ਨਮਸਕਾਰ।

0: ਤਾਂ ਮੈਂ ਕਿ ਰੁੜੀਆ ਰਾਮ ਜੀ ਲੰਘ ਆਈਏ
1: ਆਜੋ ਸੰਧੂ ਸਾਹਿਬ ਆਜੋ ਬੱਚਿਆ ਲਿਓ ਆਜੋ
0: ਆ ਗਏ ਜੀ ਆ ਗਏ ਜੈ ਹਿੰਦ ਜੀ ਰੁੜੀਆ ਰਾਮ ਜੀ ਜੈ ਹਿੰਦ
1: ਜੈ ਹਿੰਦ ਜੀ ਜੈ ਹਿੰਦ ਜੀ ਸੰਧੂ ਸਾਹਿਬ ਬੱਚਿਆ ਲਿਓ ਕੀ ਹਾਲ ਚਾਲ ਹੈ ਤੁਹਾਡਾ
0: ਤਕੜਾ ਜੀ
1: ਦੇਖੋ ਗੱਲ ਹੈ ਵੀ ਲੀੜਾ ਕੱਪੜਾ ਸੰਭਾਲਣਾ ਹੋਵੇ ਪੈਸੇ ਦੀ ਸੰਭਾਲ ਕਰਨੀ ਹੋਵੇ ਗਹਿਣੇ ਗੱਟੇ ਦੀ ਸੰਭਾਲ ਕਰਨੀ ਹੋਵੇ ਇੱਥੋਂ ਤੱਕ ਕਿ ਰਾਸ਼ਨ ਨੂੰ ਵੀ ਸੰਭਾਲਣ ਦੇ ਵਿੱਚ ਅਸੀਂ ਬਹੁਤ ਵਕਤ ਜ਼ਾਇਆ ਕਰਦੇ ਹਾਂ ਵੱਡੇ ਵੱਡੇ ਸਟੋਰਾਂ ਤੋਂ ਪੇਟੀਆਂ ਭਰ ਭਰ ਕੇ ਰਾਸ਼ਨ ਲਿਆਉਂਦੇ ਹਾਂ ਤੇ ਮਹੀਨੇ ਚੋਂ ਰਾਸ਼ਨ ਲੱਗਦਾ ਨਹੀਂ ਤੇ 3 ਮਹੀਨੇ ਉਹਨੂੰ ਸੰਭਾਲਣ ਨੂੰ ਲੱਗ ਜਾਂਦੇ ਸਾਨੂੰ ਇਹੋ ਜਿਹਾ ਸਾਡਾ ਵਰਤਾਰਾ ਹੁੰਦਾ ਜਾ ਰਿਹਾ ਅਸੀਂ ਇਹ ਨਹੀਂ ਸੋਚਦੇ ਵੀ ਕਿਹੜੀ ਚੀਜ਼ ਨੂੰ ਸੰਭਾਲਣਾ ਹੈ ਤੇ ਕਿਹੜੀ ਚੀਜ਼ ਨੂੰ ਨਹੀਂ ਸੰਭਾਲਣਾ ਹੈ ਅਸੀਂ ਉਹ ਚੀਜ਼ਾਂ ਨੂੰ ਸੰਭਾਲਦੇ ਹਾਂ ਜਿਨ੍ਹਾਂ ਦੀ ਮਨਿਆਦ ਕੱਲ ਤੱਕ ਸਾਨੂੰ ਪਤਾ ਹੀ ਨਹੀਂ ਹੈ ਹੈ ਕਿ ਨਹੀਂ ਸੋ ਅੱਜ ਸੰਧੂ ਸਾਹਿਬ ਬੜੀ ਬਰੀਕੀ ਨਾਲ ਸਾਨੂੰ ਸੋਚਣ ਦੀ ਲੋੜ ਹੈ ਕਿ ਜੋ ਸਰਮਾਇਆ ਮਨੁੱਖਤਾ ਨੂੰ ਜ਼ਿੰਦਾ ਰੱਖਦਾ ਹੈ ਜੋ ਕੁਦਰਤ ਨੇ ਸਰਮਾਇਆ ਸਾਨੂੰ ਸੌਂਪਿਆ ਹੈ ਜਾਂ ਬਖਸ਼ਿਆ ਹੈ ਉਸ ਸਰਮਾਏ ਬਾਰੇ ਅਸੀਂ ਕੋਈ ਚਿੰਤਾ ਤੁਰ ਹਾਂ ਕਿ ਉਹ ਸਰਮਾਇਆ ਸਾਡੇ ਹੱਥਾਂ ਚੋਂ ਉਜਾਈ ਤੇ ਨਹੀਂ ਜਾ ਰਿਹਾ ਸੋ ਇਸ ਗੱਲ ਦੇ ਬਾਬਤ ਬੜੀ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ ਹੁਣ ਮੂਹਰੇ ਬਰਸਾਤਾਂ ਦਾ ਟਾਈਮ ਆਉਣਾ ਹੈ ਤੁਸੀਂ ਦੇਖੋ ਚਾਹੇ ਹੋਵੇ ਸ਼ਹਿਰ ਚਾਹੇ ਹੋਵੇ ਪਿੰਡਾਂ ਦੇ ਵਿੱਚ ਇਹ ਹੈ ਵੀ ਜ਼ਿਮੀਦਾਰ ਨੇ ਆਪਣੇ ਖੇਤ ਚੋਂ ਨੱਕਾ ਵੱਢਿਆ ਤੇ ਅਗਲੇ ਦੇ ਪਾਤਾ ਅਗਲੇ ਨੇ ਵੱਢਿਆ ਅਗਲੇ ਦੇ ਪਾਤਾ ਪਾਣੀ ਜਿਹੜਾ ਸਾਰਾ ਜ਼ਾਇਆ ਹੋ ਜਾਂਦਾ ਜਾਂ ਫਿਰ ਇਹ ਹੈ ਵੀ ਜਿਹੜਾ ਘਰਾਂ ਦਾ ਪਾਣੀ ਆ ਉਹ ਦੇਖ ਲਓ ਕਿਸੇ ਨਾ ਕਿਸੇ ਪਾਸੇ ਰੁੜ ਕੇ ਚਲਾ ਜਾਂਦਾ ਅਜਾਈ ਚਲਾ ਜਾਂਦਾ ਸਾਡੇ ਕਿਸੇ ਕੰਮ ਨਹੀਂ ਆਉਂਦਾ ਸ਼ਹਿਰਾਂ ਦੇ ਵਿੱਚ ਵੀ ਇਹੀ ਵਾਤਾਵਰਨ ਹੈ
2: ਬਿਲਕੁਲ ਸ਼ਹਿਰਾਂ 'ਚ ਥੋੜਾ ਜਿਹਾ ਮੀਂਹ ਪੈ ਜੇ
1: ਹਾਂ
2: ਤੇ ਪਾਣੀ ਹੋ ਜਾਂਦਾ
1: ਪਾਣੀ
2: ਹਾਂ
1: ਸੋ ਇਸ ਕਰਕੇ ਸੰਧੂ ਸਾਹਿਬ ਜਿਹੜਾ ਪਾਣੀ ਵਾਲਾ ਕੰਮ ਹੈ ਨਾ ਇਹ ਪਾਣੀ ਦੇ ਨਾਲ ਹੀ ਦੁਨੀਆਂ ਦਾ ਜੀਵਨ ਹੈ ਜੁੜਿਆ ਹੋਇਆ ਉਹ ਕਹਿੰਦੇ ਨੇ ਤੇਰਾ ਦਾਣਾ ਪਾਣੀ ਮੁੱਕ ਗਿਆ ਨਹੀਂ ਸੋ ਇਸ ਕਰਕੇ ਜੇ ਦਾਣਾ ਮੁੱਕ ਗਿਆ ਤਾਂ ਵੀ ਗਏ ਤੇ ਜੇ ਪਾਣੀ ਮੁੱਕ ਗਿਆ ਤਾਂ ਵੀ ਗਏ ਕਿਉਂਕਿ ਜੇ ਪਾਣੀ ਮੁੱਕ ਗਿਆ ਦਾਣਾ ਕਿੱਥੋਂ ਹੋਣਾ ਜੀ ਹੈ ਕਿ ਨਹੀਂ ਸੋ ਇਸ ਕਰਕੇ ਬੜੀ ਇੱਕ ਚੁਣੌਤੀ ਹੈ ਸਾਡੇ ਪੂਰੇ ਸਮਾਜ ਮਨੁੱਖੀ ਸਮਾਜ ਦੇ ਅੱਗੇ ਬਾਹਰਲੇ ਜਿਹੜੇ ਦੇਸ਼ ਨੇ ਜਿਹੜੇ ਲੋਕ ਤਰੱਕੀ ਯਾਫਤਾ ਮੁਲਕ ਨੇ ਉਹਨਾਂ ਨੇ ਇਸ ਚੀਜ਼ ਨੂੰ ਸਮਝਿਆ ਹੋਇਆ ਹੈ
2: ਸਾਡੇ ਦੇਖੋ ਜਿੱਥੇ ਘਾਟ ਆ ਪਾਣੀ ਦੀ
1: ਸਾਡੇ ਮੁਲਕ ਦੇ ਵਿੱਚ ਹਾਲ ਹੀ ਵੀ ਜਿੱਦਾਂ ਕਹਿੰਦੇ ਕਿ ਜਾਗਰੂਕਤਾ ਅਸੀਂ ਸਾਡੀ ਇੱਕ ਬਿਰਤੀ ਬਣ ਗਈ ਹੈ ਕਿ ਅਸੀਂ ਜਦ ਤੱਕ ਸਾਡੇ ਸਿਰ ਤੇ ਨਹੀਂ ਪੈਂਦੀ ਤਦ ਤੱਕ ਸਾਡੀ ਅੱਖ ਨਹੀਂ ਖੁੱਲਦੀ ਇਹ ਕਿਤੇ ਨਾ ਕਿਤੇ ਮਾੜੀ ਗੱਲ ਹੈ ਸੋ ਬਰਸਾਤਾਂ ਦੇ ਪਾਣੀ ਨੂੰ ਆਪਾਂ ਕਿੱਦਾਂ ਸੰਭਾਲਣਾ ਹੈ ਇਹ ਪਾਣੀ ਸਾਡੇ ਕਿੱਦਾਂ ਕੰਮ ਆ ਸਕਦਾ ਹੈ ਤੇ ਇਹਦੇ ਨਾਲ ਕਿੱਦਾਂ ਅਸੀਂ ਕੁਦਰਤ ਦੇ ਸਰਮਾਏ ਚ ਵਾਧਾ ਕਰ ਸਕਦੇ ਹਾਂ ਇੰਜੀਨੀਅਰ ਲੁਪਿੰਦਰ ਕੁਮਾਰ ਹੋਰਾਂ ਨਾਲ ਕੁਝ ਜਾਣਕਾਰੀਆਂ ਸਾਂਝੀਆਂ ਹੋਈਆਂ ਆਪਾਂ ਸਾਂਝੀਆਂ ਕਰਦੇ ਹਾਂ
3: ਦੇਖੋ ਰੁੜੀਆ ਰਾਮ ਜੀ ਜਿਹੜਾ ਅੱਜ ਸਮਾਂ ਆ ਕਿ ਇੱਕ ਬਹੁਤ ਹੀ ਚੁਣੌਤੀਪੂਰਨ ਸਮਾਂ ਹੈ ਸਾਡੇ ਵਾਸਤੇ ਜੇ ਆਪਾਂ ਪਿੱਛੇ ਮੁੜੀਏ 50 ਸਾਲ ਪਹਿਲਾਂ ਉਦੋਂ ਸਾਡਾ ਜਿਹੜਾ ਮੁੱਖ ਉਦੇਸ਼ ਹੁੰਦਾ ਸੀ ਵੀ ਜੀਣ ਵਾਸਤੇ ਰੋਟੀ ਕੱਪੜਾ ਔਰ ਮਕਾਨ ਕਹਿੰਦੇ ਜੀ ਪਾਣੀ ਤਾਂ ਬਹੁਤ ਆ ਪਾਣੀ ਲਈ ਤਾਂ ਇੱਕ ਉਹ ਬੱਚੇ ਪੋਇਮ ਵੀ ਬੋਲਦੇ ਹੁੰਦੇ ਸੀ ਸਕੂਲਾਂ ਦੇ ਵਿੱਚ ਕਿ ਮਛਲੀ ਜਲ ਕੀ ਰਾਣੀ ਹੈ ਜੀਵਨ ਉਸਕਾ ਪਾਣੀ ਹੈ ਸਾਡੇ ਵਾਸਤੇ ਕਹਿੰਦੇ ਜਿਹੜਾ ਪਾਣੀ ਉਹ ਤਾਂ ਮੱਛੀ ਨੂੰ ਚਾਹੀਦਾ ਸਾਨੂੰ ਚਾਹੀਦਾ ਰੋਟੀ ਕੱਪੜਾ ਔਰ ਮਕਾਨ ਕਹਿੰਦੇ ਪਾਣੀ ਤਾਂ ਬਹੁਤ ਆ ਪਰ ਜਿੱਦਾਂ ਜਿੱਦਾਂ ਸਾਡੀ ਜਨਸੰਖਿਆ ਵਧੀ ਜੇ ਆਪਾਂ 1970-80 ਦੇ ਦਹਾਕੇ ਦੀ ਗੱਲ ਕਰੀਏ ਸਾਡੀ ਜਨਸੰਖਿਆ ਸੀ ਤਕਰੀਬਨ 60 ਕਰੋੜ ਅੱਜ ਅਸੀਂ 145 ਕਰੋੜ ਤੇ ਪਹੁੰਚ ਗਏ ਤਕਰੀਬਨ 2.5 ਗੁਣਾ ਵੱਧ ਗਈ ਹੈ ਵੱਧਦੀ ਹੋਈ ਜਨਸੰਖਿਆ ਸ਼ਹਿਰੀਕਰਨ ਤੇ ਫਿਰ ਜਿਹੜੀ ਸਾਡੀ ਇੰਡਸਟਰੀ ਲੱਗ ਰਹੀ ਹੈ ਔਰ ਇਹਦੇ ਨਾਲ ਹੀ ਜਿਹੜਾ ਸਾਡੇ ਖੇਤੀ ਦੇ ਵਿੱਚ ਸੰਘਣੀ ਖੇਤੀ ਹੋ ਰਹੀ ਹੈ ਇਹ ਇੱਕ ਬਹੁਤ ਵੱਡਾ ਕਾਰਨ ਰਿਹਾ ਕਿ ਜਿਹਦੇ ਕਾਰਨ ਜਿਹੜਾ ਪਾਣੀ ਦਾ ਪੱਧਰ ਆ ਸਮੁੱਚੇ ਭਾਰਤ ਦੇ ਵਿੱਚ ਹੀ ਜਿਹੜਾ ਉਹ ਥੱਲੇ ਜਾ ਰਿਹਾ ਤੇ ਜੇ ਆਪਾਂ ਪੂਰੇ ਭਾਰਤ ਦੀ ਗੱਲ ਕਰੀਏ ਕਿ ਜਿਹੜਾ ਸਾਡਾ ਕੰਟਰੀ ਆ ਉਹ ਇੱਕ ਵਾਟਰ ਸਟ੍ਰੈਸ ਕੰਟਰੀ ਆ ਵਾਟਰ ਸਟ੍ਰੈਸ ਕੰਟਰੀ ਦਾ ਕੀ ਮਤਲਬ ਹੁੰਦਾ ਕਿ ਉਹ ਦੇਸ਼ ਜਿੱਥੇ ਜਿਹੜੀ ਪਾਣੀ ਦੀ ਕਿੱਲਤ ਆ ਉਹ ਪਾਣੀ ਜਿਹੜੇ ਪਾਣੀ ਦੇ ਭੰਡਾਰ ਨੇ ਉਹ ਉੱਥੇ ਜ਼ਿਆਦਾ ਮਾਤਰਾ 'ਚ ਨਹੀਂ ਹੋਏਗੇ ਅਤੇ ਪੰਜਾਬ ਦੀ ਜੇ ਆਪਾਂ ਗੱਲ ਕਰੀਏ ਖੇਤੀ ਪ੍ਰਧਾਨ ਸੂਬਾ ਆ ਸੰਘਣੀ ਖੇਤੀ ਹੋ ਰਹੀ ਆ ਔਰ

0: ਜ਼ਿਆਦਾ ਪ੍ਰੋਡਕਟੀਵਿਟੀ ਅਸੀਂ ਲੈ ਰਹੇ ਹਾਂ। ਪੰਜਾਬ ਦੇ ਵਿੱਚ ਆਪਣੀ ਸਥਿਤੀ ਇਹ ਹੈ ਕਿ ਸਾਡੇ ਜਿਹੜੇ ਬਹੁਤ ਸਾਰੇ ਬਲਾਕ ਨੇ ਉਹ ਡਾਰਕ ਜ਼ੋਨ ਦੇ ਵਿੱਚ ਆ ਗਏ। ਡਾਰਕ ਜ਼ੋਨ ਦਾ ਕੀ ਮਤਲਬ ਆ ਕਿ ਜਿੱਥੇ ਅਸੀਂ ਜਿਹੜਾ ਧਰਤੀ ਦੇ ਵਿੱਚੋਂ ਲੋੜ ਨਾਲੋਂ ਜ਼ਿਆਦਾ ਪਾਣੀ ਕੱਢ ਰਹੇ ਹਾਂ ਭਰਭਾਈ ਕਰਨ ਲਈ। ਭਰਭਾਈ ਕਿਸ ਕੰਮ ਦੀ ਕਰਨ ਲਈ ਕਿ ਜਿੰਨਾ ਸਾਡੇ ਕੋਲ ਪਾਣੀ ਸਾਨੂੰ ਚਾਹੀਦਾ ਉਹ ਉਨਾ ਪਾਣੀ ਸਾਡੇ ਕੋਲ ਹੈ
1: ਨਹੀਂ।
0: ਉਹ ਜ਼ਿਆਦਾ ਅਸੀਂ ਨਹਿਰਾਂ ਰਾਹੀਂ ਸਿੰਚਾਈ ਕਰਦੇ ਹਾਂ ਜਾਂ ਕੁਛ ਬਰਸਾਤੀ ਪਾਣੀ ਆ, ਫਿਰ ਜਿਹੜੀ ਵਾਧੂ ਪਾਣੀ ਸਾਨੂੰ ਚਾਹੀਦਾ ਉਹ ਅਸੀਂ ਧਰਤੀ ਦੇ ਥੱਲਿਓਂ 300 ਤੋਂ 400 ਫੁੱਟ ਜਿਹੜਾ ਉਹ ਥੱਲਿਓਂ ਪਾਣੀ 500 ਫੁੱਟ ਤੱਕ ਅਸੀਂ ਪਹੁੰਚ ਗਏ ਹਾਂ। ਅਤੇ ਇਹਦੇ ਕਾਰਨ ਜਿਹੜਾ ਅੱਜ ਪੂਰੇ ਭਾਰਤ ਦੇ ਵਿੱਚ ਔਰ ਪੂਰੇ ਪੰਜਾਬ ਦੇ ਵਿੱਚ ਜਿਹੜੀ ਪਾਣੀ ਦੀ ਕਿੱਲਤ ਹੈ
1: ਚਿੰਤਾਜਨਕ
0: ਉਹ ਚਿੰਤਾਜਨਕ ਹੈ।
1: ਅੱਛਾ ਲਵਿੰਦਰ ਜੀ, ਇੱਕ ਗੱਲ ਹੋਰ ਵੀ ਹੈ, ਦੇਖੋ ਇਹ ਤਾਂ ਪਾਣੀ ਦੀ ਸਥਿਤੀ ਦੀ ਆਪਾਂ ਜਦੋਂ ਗੱਲ ਕਰ ਰਹੇ ਹਾਂ, ਪੀਣ ਯੋਗ ਪਾਣੀ ਉਹ ਤੋਂ ਵੀ ਅਗਲੀ ਗੰਭੀਰ ਸਥਿਤੀ ਹੈ ਕਿ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜਾਂ ਬਹੁਤ ਸਾਰੇ ਖੇਤਰਾਂ ਦੇ ਵਿੱਚ ਪਾਣੀ ਜਿਹੜਾ ਹੈ ਕਿ ਅਸੀਂ ਜਦੋਂ ਤੁਸੀਂ ਸ਼ਹਿਰੀਕਰਨ ਦੀ ਗੱਲ ਕੀਤੀ ਹੈ ਜਾਂ ਇੰਡਸਟਰੀਲਾਈਜੇਸ਼ਨ ਦੀ ਗੱਲ ਕੀਤੀ ਹੈ ਲੋੜਾਂ ਦੇ ਹਿਸਾਬ ਦੇ ਨਾਲ, ਕਿਉਂ ਪਾਣੀ ਦੇ ਵਿੱਚ ਕੁਛ ਜਿਹੜੀਆਂ ਕੈਮੀਕਲ ਇੱਦਾਂ ਦੀਆਂ ਜਾ ਰਹੀਆਂ ਨੇ ਕਿ ਉਹ ਪਾਣੀ ਨੂੰ ਵੀ ਪੀਣ ਯੋਗ ਪਾਣੀ ਨਹੀਂ ਰਹਿ ਰਿਹਾ ਸਾਡਾ।
0: ਰੁਬੇ ਰਾਮ ਜੀ, ਇੱਕ ਬਹੁਤ ਹੀ ਗੰਭੀਰ ਸਵਾਲ ਜਿਹੜਾ ਤੁਸੀਂ ਕੀਤਾ ਹੈ ਕਿ ਅੱਜ ਮਸਲਾ ਇਹ ਨਹੀਂ ਹੈ ਪਾਣੀ ਬਚਾਓ, ਅੱਜ ਮਸਲਾ ਇਹ ਹੈ ਪਾਣੀ ਨੂੰ ਵੀ ਬਚਾਓ,
1: ਪਾਣੀ ਨੂੰ ਵੀ ਬਚਾਓ,
0: ਪਾਣੀ ਨੂੰ ਵੀ ਬਚਾਓ। ਦਾ ਮਤਲਬ ਕੀ ਹੈ ਕਿ ਕਹਿੰਦੇ ਜੀ ਕਿ ਮੇਰਾ ਪਿੰਡ ਮੇਰਾ ਪਾਣੀ, ਮੇਰਾ ਸ਼ਹਿਰ ਮੇਰਾ ਪਾਣੀ। ਇੱਕ ਗੱਲ ਆਪਾਂ ਸਾਰੇ ਯਾਦ ਕਰ ਲਈਏ ਕਿ ਪਾਣੀ ਬਚਾਇਆ ਜਾ ਸਕਦਾ, ਪਾਣੀ ਬਣਾਇਆ ਨਹੀਂ ਜਾ ਸਕਦਾ। ਹੁਣ ਪਾਣੀ ਨੂੰ ਵੀ ਬਚਾਓ ਦਾ ਕੀ ਮਤਲਬ ਹੈ ਜਿਹੜਾ ਤੁਸੀਂ ਸਵਾਲ ਕੀਤਾ ਕਿ ਇੱਕ ਤਾਂ ਅਸੀਂ ਥੱਲੇ ਧਰਤੀ ਦੇ ਜਾ ਰਹੇ ਹਾਂ, ਧਰਤੀ ਦੇ ਥੱਲਿਓਂ ਪਾਣੀ ਕੱਢ ਰਹੇ ਹਾਂ, ਜਿਹੜੀ ਗੰਦਗੀ ਅਸੀਂ ਧਰਤੀ ਦੇ ਵਿੱਚ ਭੇਜ ਰਹੇ ਹਾਂ ਜਾਂ ਅਸੀਂ ਜਿਹੜਾ ਗੰਦਾ ਪਾਣੀ ਧਰਤੀ ਦੇ ਵਿੱਚ ਭੇਜ ਰਹੇ ਹਾਂ ਉਹਦੇ ਨਾਲ ਕੀ ਹੈ ਕਿ ਪਾਣੀ ਦੀ ਕੁਆਲਿਟੀ ਖਰਾਬ ਹੋ ਰਹੀ ਹੈ। ਉਹ ਤੁਹਾਡੀ ਗੱਲ ਦਾ ਜਿਹੜਾ ਇਹਦਾ ਜਵਾਬ ਹੈ ਸਵਾਲ ਦਾ ਕਿ ਉਹ ਇਹੀ ਹੈ ਕਿ ਪਾਣੀ ਬਚਾਓ ਨਹੀਂ ਪਾਣੀ ਨੂੰ ਵੀ ਬਚਾਓ, ਕਿ ਅਸੀਂ ਪਾਣੀ ਦੀ ਜਿਹੜੀ ਕੁਆਲਿਟੀ ਖਰਾਬ ਹੋ ਰਹੀ ਹੈ ਉਹਦੇ ਬਹੁਤ ਸਾਰੇ ਕਾਰਨ ਨੇ ਕਿ ਇੱਕ ਤਾਂ ਜਿਹੜਾ ਅਸੀਂ ਜੇ ਆਪਾਂ ਕਹੀਏ ਵੀ ਜਿਹੜਾ ਬਾਰਿਸ਼ ਦਾ ਪਾਣੀ ਧਰਤੀ 'ਚ ਭੇਜਣਾ, ਜਿਹੜੇ ਲੋਕ ਉਹਦੀ ਟੈਕਨੀਕ ਨੂੰ ਸਹੀ ਫੋਲੋ ਨਹੀਂ ਕਰਦੇ ਅਤੇ ਉਹ ਕਿਸੇ ਤਕਨੀਕੀ ਸਹਾਇਤਾ ਨਹੀਂ ਲੈਂਦੇ, ਉਹ ਕੀ ਕਰਦੇ ਕਿ ਕਈ ਵਾਰ ਜਿਹੜਾ ਗੰਦਾ ਪਾਣੀ ਆ, ਕਿਚਨ ਦਾ ਗੰਦਾ ਪਾਣੀ ਕਹਿ ਦਿਓ ਜਾਂ ਸਾਬਣ ਵਾਲਾ ਪਾਣੀ ਕਹਿ ਦਿਓ ਜਾਂ ਕੋਈ ਵਾਸ਼ਰੂਮ ਦਾ ਪਾਣੀ ਜਾਂ ਕੋਈ ਹੋਰ ਕੈਮੀਕਲ ਵਾਲਾ ਪਾਣੀ ਜਦੋਂ ਧਰਤੀ ਵਿੱਚ ਅਸੀਂ ਭੇਜਦੇ ਹਾਂ, ਜਾਂ ਆਪਾਂ ਕਹੀਏ ਕਿ ਜਿਹਦੀਆਂ ਆਪਾਂ ਖੇਤੀ ਵਿੱਚ ਜ਼ਿਆਦਾ ਖਾਦਾਂ ਦੀ ਵਰਤੋਂ ਕਰਦੇ ਹਾਂ ਉਹ ਵੀ ਲੀਚ ਡਾਊਨ ਹੋ ਕੇ ਥੱਲੇ ਜਾ ਰਹੀਆਂ ਪਾਣੀ ਦੇ ਵਿੱਚ ਜਦੋਂ ਮਿਲਦੀਆਂ, ਤਾਂ ਜਿਹੜੀ ਪਾਣੀ ਦੀ ਕੁਆਲਿਟੀ ਹੈ। ਹੁਣ ਅਸੀਂ ਇਹ ਸਮਝਦੇ ਹਾਂ ਕਿ ਬਹੁਤ ਸਾਰੇ ਖੇਤਰਾਂ ਦੇ ਵਿੱਚ ਨਾਈਟ੍ਰੇਟਸ ਦੇ ਬਾਰੇ ਗੱਲ ਆਈ ਹੈ, ਨਾਈਟ੍ਰੇਟਸ ਅਸੀਂ ਸਮਝਦੇ ਹਾਂ ਕਿ ਉਹ ਜਿਹੜੀਆਂ ਖਾਦਾਂ ਤੋਂ ਆਉਂਦੇ ਆ ਅਤੇ ਉਹਦੇ ਨਾਲ ਜਿਹੜੀ ਵਾਟਰ ਕੁਆਲਿਟੀ ਆ ਉਹ ਖਰਾਬ ਹੋ ਰਹੀ ਹੈ। ਸੋ ਵਾਟਰ ਕੁਆਲਿਟੀ ਖਰਾਬ ਹੋਣਾ ਵੀ ਅੱਜ ਇੱਕ ਗੰਭੀਰ ਮਸਲਾ ਹੈ ਕਿ ਇੱਕ ਤਾਂ ਅਸੀਂ ਧਰਤੀ ਦੇ ਥੱਲੇ ਜਾ ਰਹੇ ਹਾਂ, ਥੱਲੇ ਜਾਣ ਨਾਲ ਕੀ ਹੈ ਕਿ ਜਿਹੜੀਆਂ ਸਾਡੀਆਂ ਮੋਟਰਾਂ ਆ ਉਹ ਵੱਡੀਆਂ ਹੋ ਰਹੀਆਂ। ਹੁਣ ਆਪਾਂ ਇਹ ਸੰਭਾਵਕ ਦੇਖਦੇ ਹਾਂ ਕਿ ਜਿੰਨੀ ਅਸੀਂ ਮੋਟਰ ਵੱਡੀ ਰਖਾਵਾਂਗੇ ਸਾਡੀ ਲਾਗਤ ਵੀ ਵਧੇਗੀ, ਪਰ ਇਹਦਾ ਧਿਆਨ ਇਹ ਵੀ ਰੱਖੀਏ ਕਿ ਉਹਦੀ ਮੇਨਟੇਨੈਂਸ ਦਾ ਖਰਚਾ ਵੀ ਜ਼ਿਆਦਾ ਹੋਏਗਾ।
1: ਬਿਲਕੁਲ,
0: ਇੱਕ ਮੋਟਰਸਾਈਕਲ ਦੀ ਮੇਨਟੇਨੈਂਸ ਦਾ ਖਰਚਾ ਤੋਂ ਇੱਕ ਕਾਰ ਦੀ ਮੇਨਟੇਨੈਂਸ ਦਾ ਖਰਚਾ ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਜ਼ਿਆਦਾ ਉਹਦਾ ਡਿਫਰੈਂਸ ਹੋਏਗਾ। ਜਿੰਨਾ ਜ਼ਿਆਦਾ ਅਸੀਂ ਥੱਲੇ ਜ਼ਮੀਨ 'ਚ ਜਾ ਰਹੇ ਹਾਂ, ਵਾਟਰ ਕੁਆਲਿਟੀ ਮਾਹਿਰ ਦੱਸਦੇ ਨੇ ਉਹ ਚੰਗੀ ਨਹੀਂ ਮਿਲ ਰਹੀ ਸਾਨੂੰ, ਇਹ ਇੱਕ ਸਾਡੀ ਇੱਕ ਧਾਰਨਾ ਬਣੀ ਹੋਈ ਹੈ ਵੀ ਸ਼ਾਇਦ ਅਸੀਂ ਥੱਲੇ ਜ਼ਿਆਦਾ ਜਾ ਰਹੇ ਹਾਂ ਸਾਨੂੰ ਵਾਟਰ ਕੁਆਲਿਟੀ ਵਧੀਆ ਮਿਲ ਰਹੀ ਹੈ। ਉਹ ਤਾਂ ਹੈ ਹੀ ਉਹੀ ਜੋ ਅਸੀਂ ਉੱਪਰੋਂ ਪਾ ਰਹੇ ਹਾਂ, ਉਹੀ ਥੱਲੇ ਜਾ ਰਿਹਾ ਉਹੀ ਦੁਬਾਰਾ ਅਸੀਂ ਕੱਢ ਰਹੇ ਹਾਂ। ਗੱਲ ਕੀ ਹੈ ਕਿ ਅਸੀਂ ਜਿਹੜੀ ਆ ਸਰਕੂਲਰ ਇਕੋਨਮੀ ਆ ਇਹ ਅਸੀਂ ਸਮਝ ਲਈਏ ਕਿ ਸਰਕੂਲਰ ਇਕੋਨਮੀ ਦੇ ਵਿੱਚ ਕੀ ਹੁੰਦਾ ਕਿ ਜੋ ਚੀਜ਼ ਸਾਨੂੰ ਅੱਜ ਫ੍ਰੀ ਮਿਲ ਰਹੀ ਹੈ ਉਹਦੀ ਭਰਪਾਈ ਸਾਨੂੰ ਕਰਨੀ ਪੈਣੀ ਆ, ਉਹ ਅੱਜ ਨਾ ਕਰੀਏ ਉਹ ਸਾਨੂੰ ਕੱਲ੍ਹ ਕਰਨੀ ਪੈਣੀ ਆ, ਔਰ ਉਹਦੇ ਜਿਹੜੇ ਨਤੀਜੇ ਆ ਉਹ ਬਹੁਤ ਹੀ ਖਤਰਨਾਕ ਹੋਣਗੇ।
1: ਆਹੋ ਜੀ, ਕੁਦਰਤ ਨੇ ਤਾਂ ਜੋ ਕੁਛ ਦਿੱਤਾ ਉਹ ਗਰੰਟਡ ਕਰੀ ਬੈਠੇ ਨਾ ਅਸੀਂ
0: ਜੀ,
1: ਵੀ ਇਹ ਤਾਂ ਸਾਡਾ ਹੱਕ ਸੀ, ਇਹ ਸਾਨੂੰ ਮਿਲਿਆ ਹੋਇਆ, ਇਹਨੂੰ ਸਾਂਭੋ ਨਾ ਸਾਂਭੋ ਜਿੱਦਾਂ ਮਰਜ਼ੀ ਇਹਦੀ ਵਰਤੋਂ ਕਰੋ ਦੁਰਵਰਤੋਂ ਕਰੋ ਕੋਈ ਫਰਕ ਨਹੀਂ ਪੈਂਦਾ। ਪਰ ਜਿੱਦਾਂ ਤੁਸੀਂ ਜ਼ਿਕਰ ਕੀਤਾ ਜਾਂ ਸੰਕੇਤ ਦਿੱਤਾ ਹੈ ਕਿ ਕੁਦਰਤ ਤੁਹਾਤੋਂ ਹਿਸਾਬ ਨਹੀਂ ਮੰਗਦੀ ਪਰ ਹਿਸਾਬ ਕਰਦੀ ਬਹੁਤ ਜ਼ਰੂਰ
0: ਕਰਦੀ, ਬਿਲਕੁਲ ਕਰਦੀ,
1: ਮੰਗਦੀ ਨਹੀਂ ਤੇ ਫਿਰ ਕੁਦਰਤ ਹਿਸਾਬ ਕਰਦੀ ਹੈ
0: ਜੀ।
1: ਸੋ ਇਸ ਕਰਕੇ ਆਪਾਂ ਹਿਸਾਬ ਕਿਤਾਬ ਦੇ ਸਿਲਸਿਲੇ ਦੇ ਵਿੱਚ ਪਹਿਲੇ ਕੁਦਰਤ ਤੋਂ ਬਹੁਤ ਥੱਲੇ ਆ, ਕੁਦਰਤ ਦਾ ਪਹਿਲੇ ਸਾਡੇ ਸਾਹਮਣੇ ਬਹੁਤ ਕਰਜ਼ਾ ਖੜਾ ਸਾਡੇ ਤੇ। ਹੁਣ ਲਵਿੰਦਰ ਜੀ ਮਸਲਾ ਇਹ ਹੈ ਕਿ ਜਦੋਂ ਆਪਾਂ ਦੇਖਦੇ ਹਾਂ ਅੱਜ ਬਹੁਤ ਸਾਰੇ ਪੱਖਾਂ ਤੇ ਕਿਸਾਨ ਨੂੰ ਦੋਸ਼ੀ ਠਹਿਰਾ ਦਿੱਤਾ ਜਾਂਦਾ ਹੈ। ਹੁਣ ਇੱਕ ਪੱਖ ਦੇਖੋ, ਇੱਕ ਖੇਤਰ ਨੂੰ ਕਹਿ ਦੇਣਾ ਕਿ ਹੁਣ ਫਸਲ ਜਿਹੜੀ ਹੈ, ਫਸਲ ਤਾਂ ਆਪਾਂ ਹੁਣ ਝੋਨਾ ਹੈ ਝੋਨਾ ਵੀ ਛੱਡ ਨਹੀਂ ਸਕਦੇ ਹੈ ਨਾ, ਕਣਕ ਹੈ ਫਸਲ ਜਾਂ ਹੋ ਬਾਕੀ ਦੀਆਂ ਫਸਲਾਂ ਨੇ, ਫਸਲੀ ਚੱਕਰ ਦੇ ਵਿੱਚ ਕਿੰਨੀ ਕੁ ਤਬਦੀਲੀ ਲੈ ਆਵਾਂਗੇ। ਹੁਣ ਗੱਲ ਹੈ ਵੀ ਖੇਤੀਬਾੜੀ ਦੇ ਵਿੱਚ ਹਰ ਬੰਦਾ ਕਹਿੰਦਾ ਕਿ ਖੇਤੀਬਾੜੀ ਦੇ ਵਿੱਚ ਪਾਣੀ ਦੀ ਦੁਰਵਰਤੋਂ, ਕਿਉਂਕਿ ਆਪਣਾ ਕਿਸਾਨਾਂ ਦਾ ਪ੍ਰੋਗਰਾਮ ਹੈ। ਜੇ ਹੁਣ ਖੇਤੀਬਾੜੀ ਨੂੰ ਹੀ ਇਹ ਟਾਰਗੇਟ ਕੀਤਾ ਜਾਵੇ ਜਾਂ ਖੇਤੀਬਾੜੀ ਨੂੰ ਹੀ ਨਿਰਾਜਪੁਰਾ ਜਿਹੜਾ ਹੈ ਦੋਸ਼ੀ ਠਹਿਰਾਇਆ ਜਾਵੇ ਪਾਣੀ ਦੁਰਵਰਤੋਂ ਬਾਰੇ, ਇਹ ਕਿੱਥੇ ਕੁ ਤੱਕ ਕਥਨ ਸਹੀ ਹੈ?
0: ਇਹ ਕਥਨ ਬਿਲਕੁਲ ਮੈਂ ਇੰਨਾ ਸਹਿਮਤ ਨਹੀਂ ਹਾਂ। ਦੇਖੋ ਰੁੜੀਆ ਰਾਮ ਜੀ, ਪਾਣੀ ਦੀ ਵੇਸਟੇਜ ਘਰਾਂ 'ਚ ਬਹੁਤ ਹੁੰਦੀ ਆ, ਐਡੇ ਐਡੇ ਵੱਡੇ ਕਮਰਸ਼ੀਅਲ ਆਰ ਓ ਲੱਗੇ ਨੇ

0: ਪਾਣੀ ਦੀ ਵੇਸਟੇਜ ਜਿਹੜੀ ਆ ਸ਼ਹਿਰਾਂ 'ਚ ਬਹੁਤ ਹੁੰਦੀ ਆ, ਪਾਣੀ ਦੀ ਵੇਸਟੇਜ ਜਿਹੜੀ ਆ ਆਮ ਪਬਲਿਕ ਪਲੇਸਿਸ 'ਤੇ ਬਹੁਤ ਹੁੰਦੀ ਆ, ਇੰਡਸਟਰੀ ਦੇ ਵਿੱਚ ਵੀ ਹੁੰਦੀ ਆ, ਕਈ ਹਰ ਜਗ੍ਹਾ ਅਸੀਂ ਬਾਹਰ ਘਰਾਂ ਦੇ ਵਿੱਚ ਬਾਹਰ ਗੱਡੀਆਂ ਖੜੀਆਂ ਕਰ ਕਰਕੇ ਧੋਂਦੇ ਹਾਂ। ਖੇਤੀ ਦੇ ਵਿੱਚ ਜਿਹੜਾ ਆਪਾਂ ਇਹਦੇ ਦੇਖੋ ਜੀ, ਪਾਣੀ ਦੇ ਦੋ ਪੱਖ ਨੇ, ਇੱਕ ਹੈ ਤਕਨੀਕੀ ਪੱਖ ਜਿਹਦੇ ਰਾਹੀਂ ਅਸੀਂ ਅਲੱਗ ਅਲੱਗ ਤਕਨੀਕਾਂ ਨਾਲ ਪਾਣੀ ਬਚਾ ਸਕਦੇ ਹਾਂ, ਦੂਜਾ ਪੱਖ ਆ ਸਾਡੀ ਮਾਨਸਿਕਤਾ ਦਾ ਪੱਖ। ਖੇਤੀ ਦੇ ਵਿੱਚ ਅਸੀਂ ਖੇਤੀ ਨਹੀਂ ਛੱਡ ਸਕਦੇ, ਸਾਡੀ ਜਨਸੰਖਿਆ ਵੱਧ ਰਹੀ ਹੈ, ਸਾਡੀ ਫੂਡ ਬਾਸਕਿਟ ਦੀ ਗੱਲ ਹੈ, ਸਾਡੀ ਫੂਡ ਸਿਕਿਉਰਿਟੀ ਦੀ ਗੱਲ ਹੈ।
1: ਬਿਲਕੁਲ,
0: ਕਿ ਜੇ ਅਸੀਂ ਸਾਡੇ ਕੋਲ ਪ੍ਰਾਪਤ ਸਾਧਨ ਹੀ ਨਹੀਂ ਹੋਣਗੇ, ਅਸੀਂ ਜਿਹੜੀ ਸਾਡੀ ਜਨਸੰਖਿਆ ਇਹਨਾਂ ਨੂੰ ਅਸੀਂ ਕੀ ਖੜਾਵਾਂਗੇ। ਔਰ ਸਾਡੇ ਲਗਭਗ 50% ਲੋਕਾਂ ਦਾ ਜਿਹੜਾ ਰੁਜ਼ਗਾਰ ਹੈ ਉਹ ਖੇਤੀਬਾੜੀ ਤੋਂ ਆ ਰਿਹਾ, ਸਾਡੀ ਜ਼ਿਆਦਾ ਜਨਸੰਖਿਆ ਪਿੰਡਾਂ ਵਿੱਚ ਰਹਿ ਰਹੀ ਹੈ, ਔਰ ਜਿਹੜੀ ਸਾਡੀ ਮੁੱਢਲੀ ਇਕਾਈ ਆ ਉਹ ਪਿੰਡ ਨੇ, ਖੇਤੀ ਦਾ ਧੁਰਾ ਕਹਿ ਦਿਓ ਵੀ ਪਿੰਡਾਂ ਤੋਂ ਸ਼ੁਰੂ ਹੁੰਦਾ, ਅਤੇ ਉੱਥੇ ਜੋ ਵੀ ਕਿਸਾਨਾਂ ਦਾ ਜਿਹੜਾ ਲਾਈਵਲੀਹੁੱਡ ਆ ਉਹ ਖੇਤੀ ਹੈ। ਖੇਤੀ ਦੇ ਵਿੱਚ ਹੁਣ ਸਵਾਲ ਇਹ ਆਉਂਦਾ ਕਿ ਜਿਹੜਾ ਪਾਣੀ ਨੂੰ ਬਚਾਉਣ ਦੀਆਂ ਤਕਨੀਕੀ ਜਿਹੜੀਆਂ ਤਕਨੀਕੀ ਪੱਖ ਅਤੇ ਇੱਕ ਸਾਡੀ ਮਾਨਸਿਕਤਾ ਦਾ ਪੱਖ, ਜਿੱਦਾਂ ਸਾਡਾ ਲਾਸਟ ਈਅਰ ਦਾ ਥੀਮ ਸੀਗਾ ਰਿਸਪੈਕਟ ਵਾਟਰ ਐਂਡ ਇਨਵੈਸਟ ਵਾਟਰ, ਕਿ ਪਾਣੀ ਦੀ ਰਿਸਪੈਕਟ ਕਰੋ ਅਤੇ ਪਾਣੀ ਦੇ ਵਿੱਚ ਹੀ ਜਿਹੜੀਆਂ ਅਸੀਂ ਯੋਜਨਾਵਾਂ ਜਿਹੜੀਆਂ ਇਨਵੈਸਟਮੈਂਟ ਲੈ ਕੇ ਆਈਏ, ਉਹ ਇਨਵੈਸਟਮੈਂਟਸ ਕੀ ਨੇ, ਕਿ ਇੱਕ ਤਾਂ ਜਿਹੜੀਆਂ ਤਕਨੀਕਾਂ ਸਾਨੂੰ ਮਾਹਿਰ ਦੱਸਦੇ ਨੇ, ਜਿਹੜੀ ਸਾਡੀ ਮੌਜੂਦਾ ਐਫੀਸ਼ੈਂਸੀ ਆ ਵੀ ਖੁੱਲ੍ਹਾ ਪਾਣੀ, ਖੁੱਲ੍ਹਾ ਪਾਣੀ ਆਪਾਂ ਕਹਿੰਦੇ ਹਾਂ ਜੀ ਫਲੱਡ ਇਰੀਗੇਸ਼ਨ, ਫਲੱਡ ਦਾ ਮਤਲਬ ਵੀ ਹੜ੍ਹ ਹੀ ਆ ਗਿਆ, ਪਾਣੀ ਲਾਤਾ ਅਤੇ ਆਪਾਂ ਜਿਹੜਾ ਆ ਪਾਣੀ ਪਹੁੰਚ ਗਿਆ, ਬਿਜਲੀ ਚੱਲ ਗਈ, ਫਿਰ ਦੁਬਾਰਾ ਪਾਣੀ ਲਾਤਾ, ਅੱਧਾ ਖੇਤ ਭਰਿਆ ਫਿਰ ਦੁਬਾਰਾ ਪਾਣੀ ਲਾਤਾ, ਕਿ ਆਪਾਂ ਮੋਟਰ ਤੋਂ ਲੈ ਕੇ ਖੇਤ ਤੱਕ ਪਹੁੰਚਣ ਲਈ ਉਹ ਪਾਣੀ ਦੀ ਜਿਹੜੀ ਐਫੀਸ਼ੈਂਸੀ ਆ, ਜਿਹੜੀ ਕਾਰਜ ਕੁਸ਼ਲਤਾ, ਉਹਨੂੰ ਕਿਵੇਂ ਵਧਾਉਣਾ, ਇਹ ਇਹਦਾ ਤਕਨੀਕੀ ਪੱਖ ਆ ਕਿ ਉਹ ਤਕਨੀਕਾਂ ਕਿਹੜੀਆਂ ਕਿਨੇ। ਜਿਹੜਾ ਸਾਡੀ ਮਾਨਸਿਕਤਾ ਦਾ ਪੱਖ ਆ, ਉਹ ਜਦੋਂ ਵੀ ਅਸੀਂ ਕਿਤੇ ਜਾਂਦੇ ਹਾਂ, ਕੋਈ ਵੀ ਮੰਦਰ ਜਾਂ ਗੁਰਦੁਆਰਾ ਆਉਂਦਾ, ਸਾਡੇ ਦੇਖ ਕੇ ਪਹਿਲਾਂ ਹੀ ਹੱਥ ਜੁੜ ਜਾਂਦੇ,
1: ਬਿਲਕੁਲ,
0: ਜਦੋਂ ਅਸੀਂ ਕਿਤੇ ਜਾਣਾ ਅਸੀਂ ਉੱਥੇ ਬਾਹਰ ਜੁੱਤੇ ਖੋਲ ਲੈਂਦੇ ਹਾਂ, ਕਿ ਸਾਡੀ ਮਾਨਸਿਕਤਾ ਜਦ ਤੱਕ ਇਸ ਚੀਜ਼ ਲਈ ਨਹੀਂ ਬਦਲਦੀ ਕਿ ਅਸੀਂ ਇਹਦੀ ਰਿਸਪੈਕਟ ਕਰਨੀ, ਕਿ ਪਾਣੀ ਆ ਜਿਹੜਾ ਇਹਨੂੰ ਅਸੀਂ ਬਚਾਉਣਾ ਆ, ਤਦ ਤੱਕ ਜਿਹੜਾ ਅਸੀਂ ਉਸ ਚੀਜ਼ 'ਤੇ ਨਹੀਂ ਆ ਸਕਦੇ। ਇਹ ਬਿਲਕੁਲ ਹੀ ਗੱਲ ਤੁਹਾਡੀ ਸਹੀ ਆ ਕਿ ਇਸ ਖੇਤੀ ਨੂੰ ਹੀ ਦੋਸ਼ ਦੇਣਾ ਕਿ ਖੇਤੀ 'ਚ ਪਾਣੀ ਦੀ ਦੁਰਵਰਤੋਂ ਹੋ ਰਹੀ ਹੈ, ਨਹੀਂ, ਅਸੀਂ ਵੀ ਘਰਾਂ 'ਚ, ਮੈਂ ਵੀ ਤੁਹਾਡੇ 'ਚ ਸ਼ਾਮਿਲ ਹਾਂ ਕਿ ਅਸੀਂ ਵੀ ਘਰਾਂ 'ਚ ਜਿਹੜਾ ਪਾਣੀ,
1: ਮਤਲਬ ਉਹੀ ਆ ਨਾ, ਇੱਕ ਦੂਜੇ 'ਤੇ ਉਂਗਲਾਂ ਚੱਕਣ ਨਾਲ ਤਾਂ ਖਤਰਾ ਟਲ ਨਹੀਂ ਨਾ।
0: ਹਾਂ, ਮਤਲਬ ਗੱਲ ਇਹਦੇ ਵਿੱਚ ਇਹ ਆ ਕਿ ਅਸੀਂ ਇਹਦਾ ਵਾਟਰ ਆਡਿਟ ਜਿਹੜਾ ਕਹਿ ਦਈਏ ਵੀ ਵਾਟਰ ਬਜਟ ਅਸੀਂ ਆਪਣਾ ਉਸ ਹਿਸਾਬ ਨਾਲ ਨਹੀਂ ਬਣਾ ਰਹੇ ਕਿ ਮੇਰੀ ਲੋੜ ਕਿੰਨੀ ਆ। ਜੇ ਆਪਾਂ ਹੁਣ ਲੋੜ ਦੀ ਗੱਲ ਕਰੀਏ, 1900 ਜੇ ਆਪਾਂ 70-80 ਦੇ ਗੱਲ ਕਰੀਏ, ਉੱਥੇ ਜਿਹੜੀ ਆ 5178 ਕਿਊਬਿਕ ਮੀਟਰ ਜਿਹੜਾ ਪਰ ਈਅਰ ਪਾਣੀ ਦੀ ਅਵੇਲੇਬਿਲਟੀ ਸੀ, ਜਿਹੜੀ ਕਿ 2021 ਦੇ ਵਿੱਚ ਆ ਕੇ 1486 ਕਿਊਬਿਕ ਮੀਟਰ ਪਰ ਈਅਰ ਹੈਗੀ, ਘੱਟ ਰਿਹਾ
1: ਘੱਟ ਰਿਹਾ।
0: ਅਤੇ ਤੁਸੀਂ ਦੇਖੋ ਵੀ 5100 ਤੋਂ 1486 ਤੇ ਆ ਗਿਆ, ਤਕਰੀਬਨ ਆਪਾਂ ਚੌਥੇ ਹਿੱਸੇ ਤੇ ਆ ਗਏ ਵੀ, ਇੰਨੀ ਪਾਣੀ ਦੀ ਜਿਹੜੀ ਕਿੱਲਤ ਆ ਉਹ ਮਹਿਸੂਸ ਹੋ ਰਹੀ ਆ। ਅਤੇ ਅੱਜ ਆਪਾਂ ਦੇਖੀਏ ਕਿ 2010 ਤੋਂ 2023 ਤੱਕ 128 ਹੀਟ ਵੇਵ ਜਿਹੜੇ ਸਾਡੇ ਦਿਨ ਆ ਗਏ, ਉਹਦੇ ਨਾਲ ਕੀ ਹੋਇਆ ਕਿ ਸਾਡੀਆਂ ਕਈ ਫਸਲਾਂ ਦਾ ਝਾੜ ਵੀ ਘਟਿਆ।
1: ਬਿਲਕੁਲ,
0: ਸੋ ਸਮੁੱਚਾ ਜਿਹੜਾ ਕਲਾਈਮੇਟ ਆ, ਆਪਾਂ ਕਹੀਏ ਨਾ ਵੀ ਇੱਕ ਇਕੱਲਾ ਪਾਣੀ, ਸੋਚਾ ਕਲਾਈਮੇਟ ਸਾਡਾ ਡਿਸਟਰਬ ਹੋ ਰਿਹਾ ਅਤੇ ਉਹਦੇ ਨਾਲ ਹੀ ਜਿਹੜੀਆਂ ਸਾਡੀਆਂ ਮੁਸ਼ਕਲਾਂ ਇਹ ਵੱਧ ਰਹੀਆਂ।
1: ਅੱਛਾ ਡਾਕਟਰ ਸਾਹਿਬ, ਤੁਸੀਂ ਇੱਕ ਇਹ ਬੜਾ ਵੀ ਸੰਕੇਤ ਕੀਤਾ ਹੈ ਕਿ ਪਾਣੀ ਜਿਹੜਾ ਹੈ, ਕਿਉਂਕਿ ਸਾਨੂੰ ਤਾਂ ਇੱਕ ਦੋ ਚੀਜ਼ਾਂ ਦਾ ਜਿਹੜਾ ਤੁਸੀਂ ਜ਼ਿਕਰ ਕੀਤਾ ਹੈ ਕਿ ਪਾਣੀ ਦੀ ਘਾਟ ਦੇ ਨਾਲ, ਹੁਣ ਜਿੱਦਾਂ ਕਹਿੰਦੇ ਕਿ ਦੂਰਗਾਮੀ ਸਿੱਟੇ ਬਹੁਤ ਗੰਭੀਰ ਹੁੰਦੇ ਹੈ ਜਾਂ ਦੂਰਗਾਮੀ ਪ੍ਰਭਾਵ ਜਿਹੜੇ ਹੈ ਉਹ ਅਸੀਂ ਕਿਆਸ ਰਾਹੀਂ ਨਹੀਂ ਕੀਤੇ, ਜਿਹੜੀ ਇਹ ਪਾਣੀ ਦੀ ਕਿੱਲਤ ਆ ਰਹੀ ਹੈ ਜਾਂ ਪਾਣੀ ਦੀ ਕੁਆਲਿਟੀ 'ਤੇ ਪ੍ਰਭਾਵ ਪੈ ਰਿਹਾ ਜਾਂ ਪਾਣੀ ਦੇ ਲਈ ਸਾਡੀ ਜਿਹੜੀ ਦ੍ਰਿਸ਼ਟੀ ਹੈ ਉਹ ਜਿੱਦਾਂ ਕੋਈ ਬਹੁਤ ਹੀ ਚੰਗੀ ਨਹੀਂ ਅਸੀਂ ਮੰਨ ਸਕਦੇ, ਸਾਡਾ ਰਵੱਈਆ ਜਿਹੜਾ ਹੈ ਉਹਦੇ ਲਈ, ਇਹ ਸਾਨੂੰ ਕਿੱਥੇ ਕੁ ਤੱਕ ਲੈ ਕੇ ਜਾਏਗਾ ਇਹਦੇ ਗੰਭੀਰ ਨਤੀਜਿਆਂ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਕਿਉਂਕਿ ਅਸੀਂ ਕਿਸੇ ਚੀਜ਼ ਲਈ ਤਦ ਤੱਕ ਗੰਭੀਰ ਨਹੀਂ ਹੁੰਦੇ ਜਦ ਤੱਕ ਸਾਨੂੰ ਉਹਦੇ ਨਤੀਜੇ ਸਾਹਮਣੇ ਨਹੀਂ ਆਉਂਦੇ, ਹੈਨਾ, ਫੇਰ ਹੀ ਜਦੋਂ ਕਹਿੰਦੇ ਹੁੰਦੇ ਆ ਫਿਰ ਸਾਨੂੰ ਅਕਲ ਆਉਂਦੀ ਆ ਕਿ ਯਾਰ ਸਾਨੂੰ ਇਹ ਕਰਨਾ ਚਾਹੀਦਾ ਸੀ। ਤੁਸੀਂ ਕੀ ਸੋਚਦੇ ਹੋ, ਤੁਸੀਂ ਕੀ ਸਮਝਦੇ ਹੋ ਕਿ ਜੇ ਪਾਣੀ ਦਾ ਇਹ ਸਿਲਸਿਲਾ ਦੁਰਵਰਤੋਂ ਦਾ ਨਾ ਸੰਭਾਲਣ ਦਾ ਇਹ ਰਵੱਈਆ ਸਾਡਾ ਇਸੇ ਤਰ੍ਹਾਂ ਚੱਲਦਾ ਰਿਹਾ, ਕਿਹੜੇ ਕਿਹੜੇ ਪ੍ਰਭਾਵ ਹੈ ਜਿਹੜੇ ਆਉਣ ਵਾਲੀ ਸਾਡੀ ਨਸਲ ਔਰ ਵਾਲੀ ਫਸਲ ਦੇ ਉੱਤੇ ਪੈ ਸਕਦੇ?
0: ਦੇਖੋ, ਜਿਸ ਤਰ੍ਹਾਂ ਆਪਾਂ ਪਹਿਲਾਂ ਰੋੜੀਆ ਰਾਮ ਜੀ ਗੱਲ ਕੀਤੀ ਕਿ ਜੋ ਟ੍ਰੈਂਡ ਆ ਹੁਣ ਜੋ ਪਾਣੀ ਦਾ ਪੱਧਰ ਘੱਟ ਰਿਹਾ, ਔਰ ਇਹ ਸਾਡੇ ਲਈ ਐਡਵਰਸ ਪ੍ਰੋਬਲਮਸ ਆ ਰਹੀਆਂ, ਇੱਕ ਪਾਸੇ ਤਾਂ ਸਾਡੇ ਕੋਲ ਪਾਣੀ ਦਾ ਪੱਧਰ ਥੱਲੇ ਜਾ ਰਿਹਾ, ਕਈ ਸਾਡੇ ਉਹ ਇਲਾਕੇ ਜਿੱਥੇ ਸੇਮ ਆਈ ਹੋਈ ਹੈ,
1: ਸੇਮ ਆਈ ਹੋਈ,
0: ਤਾਂ ਸਾਨੂੰ ਇਹ ਸਮਝ ਨਹੀਂ ਆ ਰਹੀ ਕਿ ਅਸੀਂ ਕਿਹੜੇ ਪਾਸੇ ਜਾਈਏ, ਅਤੇ ਇਹਦੇ ਨਾਲ ਕੀ ਸਾਡੀਆਂ ਲਾਗਤਾਂ ਵੱਧ ਰਹੀਆਂ, ਲਾਗਤਾਂ ਵਧਣ ਨਾਲ ਕੀ ਆ ਕਿ ਜਿਹੜਾ ਜ਼ਿਮੀਂਦਾਰ ਦਾ ਜਿਹੜਾ ਖਰਚਾ ਆ ਉਹ ਵਧਣ ਕਾਰਨ ਫਿਰ ਉਹਨੂੰ ਉਹਦੀ ਜ਼ਿਆਦਾ ਇਨਕਮ ਨਹੀਂ ਉੱਥੋਂ ਆ ਰਹੀ। ਪਰ ਦੂਜਾ ਜਿਹੜਾ ਸਭ ਤੋਂ ਇੰਪੋਰਟੈਂਟ ਪਹਿਲੂ ਇਹ ਆ ਕਿ ਸਾਡਾ ਜਿਹੜਾ ਸ਼ਹਿਰੀਕਰਨ ਹੋ ਰਿਹਾ, ਵੱਡੇ ਵੱਡੇ ਹਾਈ ਰਾਈਜ਼ ਬਿਲਡਿੰਗਸ ਬਣ ਰਹੇ ਆ, ਪਾਣੀ ਦਾ ਪ੍ਰਬੰਧਨ ਇੱਕ ਹੀ ਬੜਾ ਚਿੰਤਨ ਦਾ ਵਿਸ਼ਾ ਚ ਹੈ ਕਿ ਪਾਣੀ ਪ੍ਰਬੰਧਨ ਇਹ ਲੱਗਦਾ ਕਿ ਬੜੀ ਸੌਖੀ ਟਰਮ ਹੈ, ਪਰ ਦੇਖੋ ਜਿੱਥੇ

0: ਭਾਰਤ ਵਿੱਚ ਸਭ ਤੋਂ ਜ਼ਿਆਦਾ ਬਾਰਿਸ਼ ਹੁੰਦੀ ਹੈ ਜਿਸ ਬਲਾਕ ਦੇ ਵਿੱਚ, ਉੱਥੇ ਵੀ ਪਾਣੀ ਦੀ ਸਮੱਸਿਆ ਹੈ। ਇਹਦਾ ਮਤਲਬ ਕਿ ਪਾਣੀ ਦੀ ਸੰਭਾਲ ਦੇ ਵਿੱਚ ਸਾਡੀ ਕਿਤੇ ਕਮੀ ਆ। ਪਾਣੀ ਦੀ ਸੰਭਾਲ ਦੀ ਜਾਂ ਤਾਂ ਸਾਨੂੰ ਟੈਕਨੀਕ ਨਹੀਂ ਪਤਾ, ਜਾਂ ਅਸੀਂ ਸਹੀ ਟੈਕਨੀਕ ਫੋਲੋ ਨਹੀਂ ਕਰ ਰਹੇ, ਤੇ ਜਾਂ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਜੀ ਹਰ ਕੋਈ ਬੰਦਾ ਅੱਗੇ ਅੱਗੇ ਪਾਸ ਕਰ ਰਿਹਾ, ਵੀ ਇਹ ਤਾਂ ਯਾਰ ਕਿਸਾਨਾਂ ਦਾ ਕੰਮ ਆ, ਇਹ ਤਾਂ ਸਰਕਾਰ ਦਾ ਕੰਮ ਆ, ਇਹ ਤਾਂ ਪੰਚਾਇਤ ਦਾ ਕੰਮ ਆ, ਵੀ ਇਹਦੇ ਲਈ ਜਿਹੜੀ ਇੱਕ ਮਾਨਸਿਕਤਾ ਆ ਸਾਨੂੰ ਬਦਲਣ ਦੀ ਲੋੜ ਆ। ਨਹੀਂ ਤਾਂ ਜਿਹੜੇ ਇਹਦੇ ਸਿੱਟੇ ਆ ਅਸੀਂ ਦੇਖ ਰਹੇ ਹਾਂ ਕਿ ਸਾਡੇ ਜਿਹੜੇ ਆ ਅੱਧੇ ਤੋਂ ਜ਼ਿਆਦਾ ਬਲਾਕ ਡਾਰਕ ਜ਼ੋਨ 'ਚ ਆ ਚੁੱਕੇ ਆ, 700 ਫੁੱਟ 'ਤੇ ਅਸੀਂ ਪਹੁੰਚ ਗਏ, ਲਾਗਤਾਂ ਸਾਡੀਆਂ ਵੱਧ ਰਹੀਆਂ। ਜਦੋਂ ਇਕੋਨਮੀ ਦੇ ਵਿੱਚ ਖੇਤੀਬਾੜੀ ਦੇ ਵਿੱਚ ਸਾਡੀਆਂ ਲਾਗਤਾਂ ਵੱਧਦੀਆਂ, ਜਿਹਨੂੰ ਆਪਾਂ ਕਹਿੰਦੇ ਬੈਨੀਫਿਟ ਕੋਸਟ ਰੇਸ਼ੋ, ਕਿ ਜਦੋਂ ਸਾਡੀ ਉਹਦੇ ਵਿੱਚ ਬੈਨੀਫਿਟ ਰਹਿ ਗਏ 10%, ਸਾਡੀ ਕੋਸਟ ਹੋ ਗਈ 80%, ਫਿਰ ਸਾਡੇ ਲਈ ਉਹ ਚੀਜ਼ ਫਾਇਦੇ ਨਹੀਂ ਹੈ।
1: ਕਿਉਂਕਿ ਵੈਸੇ ਵੀ ਉਦਾਂ ਆਪਾਂ ਦੇਖੀਏ ਵੀ ਸਮੁੱਚੇ ਤੌਰ ਤੇ ਜਿਹੜਾ ਹੈ ਸਾਡਾ ਢਾਂਚਾ ਹੀ ਜਿਹੜਾ ਹੈ, ਢਾਂਚਾ ਜੋ ਬਣਿਆ ਹੋਇਆ, ਕਿਉਂਕਿ ਕੁਦਰਤ ਜਿਹੜੀ ਹੈ ਕੋ ਬੈਲੈਂਸ ਹੈ, ਉਹਨੇ ਜਣ ਤੇ ਬਣਦਾ ਜਿੱਦਾਂ ਆਪਾਂ ਕਹਿੰਦੇ ਕਿ ਸੰਤੁਲਨ ਬਣਿਆ ਹੋਇਆ, ਜਦੋਂ ਸੰਤੁਲਨ ਵਿਗੜਦਾ ਹੈ ਤੇ ਬਹੁਤ ਸਾਰੇ ਵਿਗਾੜ। ਇਹ ਹੈ ਕਿ ਮਨੁੱਖੀ ਹੋਂਦ ਨੂੰ ਵੀ ਕਿਤੇ ਨਾ ਕਿਤੇ ਮੇਰੇ ਹਿਸਾਬ ਨਾਲ ਖਤਰਾ,
0: ਬਿਲਕੁਲ ਜੀ ਖਤਰਾ ਹੈ, ਬਿਲਕੁਲ
1: ਹੈ, ਤੇ ਇਸ ਕਰਕੇ ਸਾਨੂੰ ਇਹਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ।
0: ਦੇਖੋ ਇਹ ਹਰ ਇੱਕ ਚੀਜ਼ ਨੂੰ ਜਦੋਂ ਵੀ ਅਸੀਂ ਕੋਈ ਕੰਮ ਕਰਦੇ ਹਾਂ ਉਹਦੇ ਕਾਰਬਨ ਫੁੱਟਪ੍ਰਿੰਟਸ ਨੇ, ਵਾਟਰ ਫੁੱਟਪ੍ਰਿੰਟ ਨੇ। ਹੁਣ ਮੈਂ ਇੱਕ ਤੁਹਾਨੂੰ ਸੌਖੀ ਉਦਾਹਰਨ ਦਿੰਦਾ, ਅਸੀਂ ਵਿਆਹ ਸ਼ਾਦੀਆਂ ਵਿੱਚ ਜਾਂਦੇ ਹਾਂ, ਕਿਸੇ ਪਾਰਟੀ ਤੇ ਜਾਂਦੇ ਹਾਂ, ਅਸੀਂ ਕੀ ਕਰਦੇ ਹਾਂ ਪਲੇਟ ਦੇ ਵਿੱਚ ਖਾਣਾ ਪਾ ਲੈਂਦੇ ਹਾਂ। ਖਾਣਾ ਅਸੀਂ ਖਾਂਦੇ ਹੁੰਦੇ ਹਾਂ 2 ਫੁਲਕੇ, 1 ਫੁਲਕਾ ਖਾਣਾ ਹੁੰਦਾ, ਅਸੀਂ ਆਪਣੀ ਪਲੇਟ ਭਰ ਲੈਂਦੇ ਹਾਂ, ਸਾਨੂੰ ਲੱਗਦਾ ਕਿ ਮੈਂ ਤਾਂ ਇੰਨਾ ਹੀ ਖਾਣਾ ਸੀ, ਬਾਕੀ ਖਾਣਾ ਅਸੀਂ ਡਸਟਬੀਨ ਦੇ ਵਿੱਚ। ਤੁਸੀਂ ਹੁਣ ਰੁਲੀਆ ਰਾਮ ਜੀ ਉਹਦਾ ਹਿਸਾਬ ਲਾਓ ਕਿ ਉਹ ਖਾਣਾ ਪੈਦਾ ਕਰਨ ਲਈ ਕਿੰਨਾ ਪਾਣੀ ਲੱਗਿਆ ਹੋਏਗਾ, ਉਹ ਜਿਹੜਾ ਅਸੀਂ ਸੁੱਟਿਆ ਖਾਣਾ ਉਹਦੇ ਵਾਟਰ ਫੁੱਟਪ੍ਰਿੰਟ ਕਿੰਨੇ ਆ, ਔਰ ਉਹੀ ਖਾਣਾ ਦੁਆਰਾ ਜਾਣਾ ਸਾਡਾ ਲੈਂਡਫਿਲ ਸਾਈਟ ਤੇ ਢੇਰ ਤੇ, ਉੱਥੇ ਜਿਹੜੀਆਂ ਗੈਸਾਂ ਨਿਕਲਣੀਆਂ, ਜਿਹੜੇ ਉੱਥੇ ਕਾਰਬਨ ਮੀਥੇਨ ਗੈਸਿਸ ਪੈਦਾ ਹੋਣੀਆਂ, ਉਹਨੇ ਸਾਡੇ ਕਲਾਈਮੇਟ ਨੂੰ ਡਿਸਟਰਬ ਕਰਨਾ। ਸੋ ਇਹਦੇ ਵਿੱਚ ਵੀ ਜਿਹੜੀ ਮੈਂ ਪਹਿਲਾਂ ਸ਼ੁਰੂ 'ਚ ਗੱਲ ਕੀਤੀ ਆ ਕਿ ਸਾਨੂੰ ਇਹਨਾਂ ਚੀਜ਼ਾਂ ਵੱਲ ਵੀ ਧਿਆਨ ਦੇਖਣਾ ਪਊਗਾ, ਕਿ ਜਿਹੜੀ ਅਸੀਂ ਪੈਨਿਕ ਬਾਇੰਗ ਕਰਦੇ ਹਾਂ ਕਿ ਅਸੀਂ ਜਾਂਦੇ ਹਾਂ ਜੀ ਮਾਲ 'ਚ ਆਹ ਵੀ ਰੱਖ ਲਓ, ਆਹ ਵੀ ਰੱਖ ਲਓ, ਆਹ ਵੀ ਰੱਖ ਲਓ, ਆਹ ਵੀ ਰੱਖ ਲਓ, ਕਈ ਵਾਰ ਸਾਨੂੰ ਉਹਨਾਂ ਚੀਜ਼ਾਂ ਦੀ ਲੋੜ ਨਹੀਂ ਹੁੰਦੀ,
1: ਬਿਲਕੁਲ,
0: ਪਰ ਉਹ ਦੇਖੀਏ ਕਿ ਉਹ ਚੀਜ਼ਾਂ ਤਿਆਰ ਕਰਨ ਲਈ ਕਿੰਨਾ ਪਾਣੀ ਲੱਗਿਆ ਹੋਏਗਾ ਉਹਨੂੰ। ਜਦੋਂ ਸਾਨੂੰ ਉਹਦੀ ਲੋੜ ਨਹੀਂ ਹੈ ਤਾਂ ਅਸੀਂ ਉਹ ਚੀਜ਼ਾਂ ਨੂੰ ਨਾ ਕਰੀਏ, ਤਾਂ ਕਿ ਉਸ ਲਈ ਉਸ ਪਾਣੀ ਨੂੰ ਬਚਾਈਏ। ਅੱਜ ਕੱਲ੍ਹ ਇੱਕ ਕਨਸੈਪਟ ਆਇਆ ਜੀ ਵਾਟਰ ਕਟਿੰਗ ਦਾ, ਮੈਂ ਪਿੱਛੇ ਗੁਜਰਾਤ ਦੇ ਵਿੱਚ ਕਿਸੇ ਦੇ ਆਪਣੇ ਦੋਸਤ ਤੇ ਗਿਆ ਤੇ ਉਹਨਾਂ ਕੋਲ ਗਏ ਤੇ ਉਹ ਕਹਿੰਦੇ ਜੀ ਤੁਸੀਂ ਪਾਣੀ ਪੀਓਗੇ, ਅਸੀਂ ਕਿਹਾ ਜੀ ਹਾਂ ਪੀਵਾਂਗੇ, ਉਹ ਕਹਿੰਦੇ ਜੀ ਆਹ ਲਓ, ਉਹ ਅੱਧਾ ਅੱਧਾ ਗਲਾਸ ਪਾਣੀ ਦਾ ਲਏ ਜੀ। ਮੈਂ ਬੜਾ ਧਿਆਨ ਨਾਲ ਦੇਖਿਆ ਵੀ ਅੱਧਾ ਅੱਧਾ ਗਲਾਸ ਪਾਣੀ ਦਾ ਲੈ ਕੇ ਆਏ, ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਭੈਣ ਜੀ ਵੀ ਅੱਧਾ ਅੱਧਾ ਗਲਾਸ ਕਿਉਂ ਲੈ ਕੇ? ਕਹਿੰਦੇ ਜੀ ਇਹ ਵਾਟਰ ਕਟਿੰਗ ਦਾ ਕਨਸੈਪਟ ਆ, ਬਈ ਜੇ ਤੁਸੀਂ ਪਾਣੀ ਪੀਣਾ ਹੋਰ ਲੈ ਲਓ, ਤੁਹਾਨੂੰ ਪੂਰਾ ਗਲਾਸ ਨਹੀਂ ਦੇਣਾ, ਤੁਸੀਂ ਡੋਲੋਗੇ ਜਾਂ ਜੂਠਾ ਬਾਕੀ ਰੱਖੋਗੇ, ਬਈ ਇਹ ਵੀ ਇੱਥੋਂ ਹੀ ਸ਼ੁਰੂਆਤ ਕਰਨੀ ਪਊਗੀ ਆਪਾਂ ਨੂੰ,
1: ਮਾਨਸਿਕਤਾ ਬਦਲਣੀ,
0: ਹਾਂ ਮਾਨਸਿਕਤਾ ਬਦਲਣੀ ਪਊਗੀ।
1: ਬਿਲਕੁਲ, ਜਿਹੜਾ ਬਦਲਾਅ ਆ ਇਹ ਤਾਂ ਰੁਪਿੰਦਰ ਜੀ ਆਪਾਂ ਸਾਰੇ ਜਾਣਦੇ ਹਾਂ ਕਿ ਬਦਲਾਅ ਜਿਹੜਾ ਹੈ ਮਾਨਸਿਕਤਾ ਤੋਂ ਸ਼ੁਰੂ ਹੁੰਦਾ ਹੈ। ਜਦ ਤੱਕ ਸਾਡੀ ਮਾਨਸਿਕਤਾ ਨਹੀਂ ਬਦਲੇਗੀ ਤਦ ਤੱਕ ਬਦਲਾਅ। ਹੁਣ ਆਪਾਂ ਜਦੋਂ ਬਾਹਰਲੇ ਥੋੜ੍ਹਾ ਜਿਹਾ ਆਪਾਂ ਦੇਖਦੇ ਹਾਂ ਬਾਹਰਲੇ ਦੇਸ਼ਾਂ ਦੀ ਗੱਲ, ਅੱਜ ਕੱਲ੍ਹ ਹਰ ਕੋਈ ਖੋਗੋ, ਸਾਡੇ ਬੱਚੇ ਉੱਥੇ ਆ, ਹਰ ਕੋਈ ਬੰਦਾ ਜਾਂਦਾ ਆਉਣ ਜਾਣ ਹੈ, ਉੱਥੋਂ ਦਾ ਜੋ ਢਾਂਚਾਗਤ ਪ੍ਰਣਾਲੀ ਹੈ ਨਾ, ਉਹ ਲੋਕ ਇਹ ਛੋਟੇ ਛੋਟੀਆਂ ਚੀਜ਼ਾਂ ਲਈ ਬਹੁਤ ਚਿੰਤਾ ਤੁਰ ਨੇ, ਬਹੁਤ ਅਵੇਅਰ ਨੇ ਕਿ ਜਿਹੜੀ ਉੱਥੇ ਇੰਨੀ ਅਵੇਅਰਨੈਸ ਤੇ ਸਾਡੇ ਇੰਨੀ ਅਵੇਅਰਨੈਸ ਦਾ ਨਾ ਆਉਣਾ, ਇਹਦੇ ਚ ਕੀ ਖਾਈ ਮੰਨਦੇ ਹੋ ਤੁਸੀਂ?
0: ਦੇਖੋ ਅਵੇਅਰਨੈਸ ਹੈ ਇੱਥੇ ਵੀ, ਹਰ ਕੋਈ ਬੰਦਾ ਜਾਣਦਾ ਅੱਜ ਕੱਲ੍ਹ, ਕਿਉਂਕਿ ਇਨਫੋਰਮੇਸ਼ਨ ਟੈਕਨੋਲੋਜੀ ਆ, ਹਰ ਕੋਈ ਬੰਦਾ ਨੈੱਟ ਦੇ ਉੱਪਰ ਬੈਠਾ ਉਹ ਕਹਿੰਦਾ ਜੀ ਮੈਨੂੰ ਸਭ ਪਤਾ। ਪ੍ਰੋਬਲਮ ਕੀ ਆ ਕਿ ਸਾਨੂੰ ਨੌਲੇਜ ਇੰਨੀ ਜ਼ਿਆਦਾ ਗਿਆਨ ਇਕੱਠਾ ਕਰ ਲਿਆ, ਹੁਣ ਉਹ ਕਹਿੰਦਾ ਜੀ ਮੈਨੂੰ ਤਾਂ ਹੁਣ ਜ਼ਿਆਦਾ ਗਿਆਨ ਦੀ ਲੋੜ ਹੀ ਨਹੀਂ, ਜੋ ਇਸ ਮਾਹਿਰ ਨੇ ਦੱਸਣਾ ਹੈ ਮੈਨੂੰ ਪਹਿਲਾਂ ਹੀ ਪਤਾ ਸਾਰਾ ਕੁਛ। ਪਰ ਗੱਲ ਕੀ ਹੈ ਕਿ ਉਹਦੀ ਜਿਹੜੀ ਪ੍ਰੈਕਟੀਕਲ ਇੰਪਲੀਮੈਂਟੇਸ਼ਨ ਹੈ ਉਹ ਹੈ ਨਹੀਂ, ਉਹ ਨਹੀਂ ਹੈ। ਜਦ ਤੱਕ ਇਹ ਪ੍ਰੈਕਟੀਕਲ ਇੰਪਲੀਮੈਂਟੇਸ਼ਨ ਨਹੀਂ ਆਉਂਦੀ, ਕਹਿੰਦੇ ਜੀ ਕੰਟਰੀਬਿਊਸ਼ਨ ਇਹ ਨਹੀਂ ਹੈਗੀ ਵੀ ਤੁਸੀਂ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਲਗਾਓ, ਤੁਸੀਂ ਜਾ ਕੇ ਮੋਟਰ ਬੰਦ ਕਰੋ। ਕੰਟਰੀਬਿਊਸ਼ਨ ਇਹ ਵੀ ਹੈ ਕਿ ਜੇ ਤੁਸੀਂ ਰਸਤੇ 'ਚ ਜਾ ਰਹੇ ਹਾਂ ਕਿਤੇ ਪਾਣੀ ਦੀ ਟੂਟੀ ਚੱਲ ਰਹੀ ਉਹਨੂੰ ਬੰਦ ਕਰ ਦੀ, ਉਹ ਵੀ ਤੁਹਾਡੀ ਕੰਟਰੀਬਿਊਸ਼ਨ ਹੋ ਗਈ।
1: ਤੁਸੀਂ ਆਖੀ ਘਰਾਂ ਦੇ ਵਿੱਚ ਤੁਸੀਂ ਜ਼ਿਕਰ ਕੀਤਾ ਹੈ ਕਿ ਲੋਕੀ ਗੱਡੀਆਂ 2-3 ਗੱਡੀਆਂ ਰੱਖੀਆਂ ਹੋਈਆਂ ਤੇ ਗੱਡੀਆਂ ਜਿਹੜੀਆਂ ਤੁਸੀਂ ਰੋਜ਼ ਧੋਆਉਂਦੇ ਹੋ ਤੇ ਐਡੀ ਕਿਹੜੀ ਉਹਨਾਂ ਦੇ ਹੁੰਦੇ ਜਿਹੜਾ ਕਹਿੰਦੇ ਹੁੰਦੇ ਨੇ ਮਿੱਟ ਪੈ ਗਿਆ ਤੇ ਐਡਾ ਕਿਹੜਾ ਉਹ ਹੋ ਗਿਆ ਵੀ ਜਿਹੜੀ ਰੋਜ਼ ਧੋਣ ਦੀ ਲੋੜ ਪੈ ਗਈ।
0: ਇੱਕ ਰੋਲੀਆ ਰਾਮ ਜੀ ਬੜੀ ਤੁਹਾਨੂੰ ਮੈਂ ਇੰਟਰਸਟਿੰਗ ਸਟੋਰੀ ਗੱਲ ਕਰਦਾ, ਪਿੱਛੇ ਮੈਂ ਆਪਣੇ ਕਿਸੇ ਦੋਸਤ ਨੂੰ ਮਿਲਣ ਗਿਆ ਇੱਥੇ ਨਵਾਂ ਸ਼ਹਿਰ ਦੇ ਵਿੱਚ, ਬਾਰਿਸ਼ ਆ ਗਈ ਬਹੁਤ ਤੇਜ਼ ਤੇ ਉਹ ਅੰਦਰ ਬੈਠੇ ਸੀ, ਉਹ ਕਹਿੰਦੇ ਜੀ 2 ਮਿੰਟ ਵੇਟ ਕਰੋ, ਫਟਾਫਟ ਉਹਨਾਂ ਨੇ ਗੱਡੀਆਂ ਬਾਹਰ ਕੱਢ ਦਿੱਤੀਆਂ। ਮੈਂ ਕਿਹਾ ਵੀ ਇਹ ਕੀ ਤੁਸੀਂ ਜਾਣਾ ਕਿਤੇ? ਕਹਿੰਦੇ ਨਹੀਂ ਜੀ ਬਾਰਿਸ਼ ਆ ਗਈ, ਗੱਡੀਆਂ ਧੋ ਹੋ ਜਾਣਗੀਆਂ। ਸੋ 3 ਗੱਡੀਆਂ ਉਹਨਾਂ ਨੇ ਬਾਰਿਸ਼ ਦੇ ਬਾਹਰ ਖੜੀਆਂ
1: ਕਰਤੀਆਂ,
0: 15 ਮਿੰਟ ਬਾਅਦ ਦੇਖਿਆ ਕੋਈ ਸਾਰੀਆਂ ਗੱਡੀਆਂ ਬਿਲਕੁਲ ਧੋ ਜਾਣਗੀਆਂ। ਕਹਿੰਦੇ ਜੀ ਦੇਖੋ ਕਿੰਨਾ ਪਾਣੀ ਬਚ ਗਿਆ। ਸੋ ਇਹ ਸੂਝਬੂਝ ਜਿਹੜੀ ਆ ਸਮਾਜਿਕ ਚੇਤਨਾ ਔਰ ਸੂਝਬੂਝ
1: ਰਵਿੰਦਰ ਜੀ ਹੋਰ ਹੈ, ਜਿੱਦਾਂ ਆਪਾਂ ਕਹਿੰਦੇ ਹਾਂ ਕਿ ਆਲਟਰਨੇਟ ਜਿਹੜਾ ਹੈ ਨਾ, ਆਲਟਰਨੇਟ ਵੀ ਹੋਣਾ ਗੱਡੀ ਦੇ ਵਿੱਚ ਵੀ।

0: ਹਰ ਚੀਜ਼ 'ਚ ਅਲਟੀਨੇਟਰ ਹੁੰਦਾ ਤੇ ਆਲਟਰਨੇਟ, ਇਹ ਚੀਜ਼ਾਂ ਜਿਹੜੀਆਂ ਹੋਣੀਆਂ ਬੜੀਆਂ ਜ਼ਰੂਰੀ। ਜਿੱਦਾਂ ਹੁਣ ਆਪਾਂ ਬਿਜਲੀ ਹੈ, ਹਨਾ, ਹੈ ਤਾਂ ਇਹ ਵੀ ਊਰਜਾ ਹੀ ਹੈ,
1: ਊਰਜਾ।
0: ਤੇ ਇਹ ਊਰਜਾ ਦਾ ਸਰੋਤ ਅੱਜ ਕੱਲ ਥੋੜਾ ਜਿਹਾ ਅਸੀਂ ਕਹਿੰਦੇ ਹਾਂ ਕਿ ਸੌਰ ਊਰਜਾ ਵੱਲ ਚੱਲਿਆ, ਹਨਾ, ਤੇ ਸੋਲਰ ਲੱਗ ਰਹੇ ਨੇ, ਜਿਹਨਾਂ ਕਰਕੇ ਬਿਜਲੀ ਦਾ ਜਿਹੜਾ ਪ੍ਰੈਸ਼ਰ ਹੈ, ਜੋ ਪੈਦਾਵਾਰੀ ਹੈ, ਕਿਉਂਕਿ ਉਹ ਵੀ ਕਿਤੇ ਨਾ ਕਿਤੇ ਪਾਣੀ ਨਾਲ ਜਾ ਕੇ ਮਿਲਦਾ ਹੈ,
1: ਪਾਣੀ ਨਾਲ ਬਿਜਲੀ ਪੈਦਾ ਹੁੰਦੀ ਹੈ, ਬਿਲਕੁਲ।
0: ਸੋ ਉਹ ਮਤਲਬ ਅਲਟਰਨੇਟ ਸੋਰਸ ਜਿਹੜਾ ਹੈ, ਉਹਦੀ ਬਚਤ ਕਰਨ ਦੇ ਵਿੱਚ ਬਹੁਤ ਸਹਾਈ ਹੋ ਰਿਹਾ। ਜਿਹੜੀ ਸੌਰ ਊਰਜਾ ਦੇ ਨਾਲ ਜਾਂ ਸੋਲਰ ਦੇ ਨਾਲ ਬਿਜਲੀ ਪੈਦਾ ਕੀਤੀ ਜਾਂਦੀ ਹੈ, ਉਹਦੇ ਨਾਲ ਬਿਜਲੀ ਤੇ ਜਿਹੜਾ ਵਜ਼ਨ ਹੈ ਪੈਦਾ ਕਰਨਾ, ਉਹ ਕਿਤੇ ਨਾ ਕਿਤੇ ਜਾ ਕੇ ਪਾਣੀ ਤੇ ਪ੍ਰਭਾਵ ਪਾ ਰਿਹਾ।
1: ਨਾਲੇ ਜੀ ਆਪਣੇ ਜਿਹੜੇ ਥਰਮਲ, ਜਿੰਨੀ ਸਾਨੂੰ ਬਿਜਲੀ ਦੀ ਜ਼ਿਆਦਾ ਲੋੜ ਪਏਗੀ, ਸਾਡੇ ਥਰਮਲ ਪਲਾਂਟਾਂ ਤੇ ਪ੍ਰੈਸ਼ਰ ਬੜੇਗਾ, ਕੋਲੇ ਦੀ ਡਿਮਾਂਡ ਜ਼ਿਆਦਾ ਹੋਏਗੀ।
0: ਬਿਲਕੁਲ,
1: ਕੋਲੇ ਦੀ ਡਿਮਾਂਡ ਜ਼ਿਆਦਾ ਹੋਊਗੀ, ਸਾਡੇ ਜਿਹੜੇ ਕਾਰਬਨਸ ਨੇ ਜਦੋਂ ਉਹ ਜਲੂਗਾ ਤੇ ਸਾਡੇ ਜਿਹੜਾ ਪੋਲਿਊਸ਼ਨ ਵੀ ਹੋਏਗਾ, ਜਿਹਨੂੰ ਆਪਾਂ ਕਹਿੰਦੇ ਹਾਂ SLP, ਸ਼ਾਰਟ ਲਿਵਡ ਕਾਰਬਨ ਪੋਲਿਊਟੈਂਟਸ। ਇਹ ਵੀ ਪਿੱਛੇ ਇੱਕ ਸਟੱਡੀ ਆਈ ਆ, ਪੰਜਾਬ ਸਾਇੰਸ ਐਂਡ ਟੈਕਨੋਲੋਜੀ ਨੇ ਕੀਤੀ ਆ, ਉਹ ਕਹਿੰਦੇ ਜੀ 65% ਜਿਹੜੀ ਮਿਸ਼ਨ ਆ ਜਿਹੜੀ ਸਾਡੇ ਵਾਤਾਵਰਨ ਦੇ ਵਿੱਚ, ਉਹ ਮੀਥੇਨ ਗੈਸ, ਲਾਈਵ ਸਟਾਕ ਤੇ ਮਿਸ਼ਨਸ ਦੀ ਆ, ਜਿਹੜਾ ਧੂੰਆਂ ਛੱਡ ਰਹੇ ਸੀ।
0: ਅੱਛਾ, ਮੈਂ ਲਪਿੰਦਰ ਜੀ ਇਹ ਪੁੱਛਣਾ ਚਾਹੁੰਦਾ ਸੀ ਕਿ ਦੇਖੋ ਹੁਣ ਜਿੱਦਾਂ ਆਪਾਂ ਫਲੱਡ ਇਰੀਗੇਸ਼ਨ ਕਰਦੇ ਹਾਂ, ਚਲੋ ਹੁਣ ਤਾਂ ਹੋਰ ਵੀ ਬਹੁਤ ਬਹੁਤ ਸਪ੍ਰਿੰਕਲਿੰਗ ਆ ਗਈ ਹੈ, ਡਿਪਰ ਆ ਗਈ, ਸਭ ਕੁਛ ਆ ਗਿਆ ਹੈ। ਹੁਣ ਜਿੱਦਾਂ ਆਪਾਂ ਕਹਿੰਦੇ ਹਾਂ ਕਿ ਆਉਣ ਵਾਲਾ ਸਮਾਂ ਜਿਹੜਾ ਹੈ, ਜਿੱਦਾਂ ਪਾਣੀ ਦੀ ਗੰਭੀਰਤਾ ਦੀ, ਹਾਈਡਰੋਪੋਨਿਕ ਖੇਤੀ ਆ ਰਹੀ ਹੈ, ਕਿਹੜੀਆਂ ਕਿਹੜੀਆਂ ਚੀਜ਼ਾਂ ਤੁਸੀਂ ਲੱਗਦੇ ਹੋ ਕਿ ਅਲਟਰਨੇਟ ਦੇ ਤੌਰ ਤੇ ਜਿਹੜੀਆਂ ਸਹਾਈ ਹੋ ਸਕਦੀਆਂ?
1: ਦੇਖੋ ਜਿਹੜੀ ਤੁਪਕਾ ਜਿਹਨੂੰ ਆਪਾਂ ਡ੍ਰਿਪ ਇਰੀਗੇਸ਼ਨ ਕਹਿੰਦੇ ਹਾਂ, ਕਿ ਸਮੇਂ ਦੀ ਲੋੜ ਹੈ ਕਿ ਇਹ ਕੰਟਰੋਲਡ ਵਿਧੀਆਂ ਨੇ ਸਿੰਚਾਈ ਦੀਆਂ। ਇਸ ਚੀਜ਼ ਵਿੱਚ ਵੀ ਅਤਕਤਨੀ ਨਹੀਂ ਹੈ ਕਿ ਜਿਹੜਾ ਸਾਡਾ 90% ਤੱਕ ਵਾਟਰ ਹੈ ਉਹ ਖੇਤੀ 'ਚ ਯੂਜ਼ ਹੁੰਦਾ, ਜੇ ਆਪਾਂ ਕਿ ਕਿਉਂਕਿ ਆਪਾਂ ਜ਼ਿਆਦਾ ਟਾਰਗੇਟ ਖੇਤੀ ਨੂੰ ਇਸ ਕਰਕੇ ਕਰਦੇ ਹਾਂ ਕਿਉਂਕਿ ਜਿਹੜੀ 90% ਪਾਣੀ ਦੀ ਖਪਤ ਹੈ ਉਹ ਖੇਤੀ 'ਚ ਹੁੰਦੀ ਹੈ, ਇਸ ਕਰਕੇ ਇੱਕ ਵੱਡਾ ਸੈਗਮੈਂਟ ਹੈ, ਇੱਕ ਵੱਡਾ ਵੋਲੀਅਮ ਹੈ, ਇਸ ਕਰਕੇ ਅਸੀਂ ਉਹਨੂੰ ਲੈਂਦੇ ਕਿ ਵੀ ਇਹ ਜ਼ਿਆਦਾ ਇਹਨੂੰ ਪਹਿਲਾਂ ਫੋਕਸ ਕਰੀਏ। ਹੁਣ ਇਹਦੇ ਵਿੱਚ ਦੋ ਫੈਕਟਰ ਨੇ, ਇੱਕ ਤਾਂ ਸਪਲਾਈ ਸਾਈਡ, ਇੱਕ ਡਿਮਾਂਡ ਸਾਈਡ। ਹੁਣ ਸਪਲਾਈ ਸਾਈਡ ਸਾਡੇ ਕੋਲ ਜਿਹੜਾ ਆ ਰਿਹਾ ਵੇ ਪਾਣੀ ਆ ਰਿਹਾ, ਨਹਿਰਾਂ ਦਾ ਪਾਣੀ ਆ ਰਿਹਾ ਜਾਂ ਬਾਰਿਸ਼ ਦਾ ਪਾਣੀ ਆ ਰਿਹਾ, ਇੱਕ ਤਾਂ ਅਸੀਂ ਉਹਨੂੰ ਕੰਟਰੋਲ ਕਰੀਏ ਵੀ ਉਹਨੂੰ ਅਸੀਂ ਕਿਸ ਤਰ੍ਹਾਂ ਪਾਣੀ ਨੂੰ ਬਚਤ ਕਰ ਲਈਏ। ਦੂਜਾ ਆ ਗਿਆ ਡਿਮਾਂਡ ਸਾਈਡ, ਜਿਹੜੀ ਸਾਡੀ ਡਿਮਾਂਡ ਆ ਉਹਨੂੰ ਕਿਵੇਂ ਫਾਈਨ ਟਿਊਨ ਕਰ ਲਈਏ। ਵੀ ਅੱਜ ਕੱਲ੍ਹ ਤਾਂ ਸੈਂਸਰ ਬੇਸ ਟੈਕਨੋਲੋਜੀ ਆ ਗਈ ਆ, ਵੀ ਜਿੱਦਾਂ ਹੁਣ ਡ੍ਰਿਪ ਦੇ ਵਿੱਚ ਇੱਕ ਜਿਹੜਾ ਨਾਲ ਸਿਸਟਮ ਲੱਗ ਜਾਂਦਾ ਆਟੋਮੇਸ਼ਨ ਦਾ। ਆਟੋਮੇਸ਼ਨ ਇਹ ਕਹਿੰਦਾ ਆ ਵੀ ਇੱਕ ਖੇਤ ਦੇ ਵਿੱਚ ਜਦੋਂ 80,000 ਲੀਟਰ ਪਾਣੀ ਲੱਗ ਗਿਆ, ਉਹ ਆਟੋਮੇਸ਼ਨ ਨੇ, ਐਪ ਨੇ ਆਟੋਮੈਟਿਕਲੀ ਬੰਦ ਹੋ ਜਾਣਾ ਕਿ ਹਰ ਇੱਕ ਬੂਟੇ ਨੂੰ ਪਾਣੀ ਚਲਾ ਗਿਆ। ਇਹ ਹੋ ਗਈ ਕੰਟਰੋਲਡ ਸਿੰਚਾਈ। ਜੇ ਅਸੀਂ ਖੇਤ ਨੂੰ ਆਪਾਂ ਫਲੱਡ ਇਰੀਗੇਸ਼ਨ ਕਰਦੇ 6 ਸੈਂਟੀਮੀਟਰ ਤੱਕ, ਤਾਂ ਤਕਰੀਬਨ 4 ਲੱਖ ਲੀਟਰ ਪਾਣੀ ਲੱਗ ਜਾਣਾ ਸੀ। ਸੋ ਇਹ ਜਿਹੜੀਆਂ ਟੈਕਨੀਕਸ ਨੇ, ਇਹ ਰਿਫਾਈਨ ਟੈਕਨੀਕਸ ਨੇ। ਹੁਣ ਲੇਜ਼ਰ ਲੈਵਲਿੰਗ ਦੀ ਆਪਾਂ ਗੱਲ ਕਰੀਏ, ਮੈਨੂੰ ਯਾਦ ਆ ਜਦੋਂ 2005-06 ਦੇ ਵਿੱਚ ਲੇਜ਼ਰ ਲੈਵਲਰ ਆਇਆ ਸੀ, ਤੇ ਉਹ ਕਹਿੰਦੇ ਜੀ ਇਹ ਕਾਮਯਾਬ ਨਹੀਂ ਹੋਣਾ, ਇਹ ਕਿਸੇ ਨੇ ਲੈਣਾ ਨਹੀਂ, ਇਹ ਮਹਿੰਗਾ ਬਹੁਤ ਆ। ਅੱਜ ਤੁਸੀਂ ਦੇਖੋ ਕਿ ਪੂਰੇ ਪੰਜਾਬ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਪਿੰਡ ਹੈ ਜਿੱਥੇ ਲੇਜ਼ਰ ਲੈਵਲਰ ਨਹੀਂ ਹੈ, ਕਿ ਉਹਨਾਂ ਨੇ ਉਹਨੂੰ ਅਪਣਾਇਆ ਔਰ 10-20% ਤੱਕ ਪਾਣੀ ਦੀ ਬਚਤ ਕੀਤੀ। ਗੱਲ ਕਿਹਾ ਕਿ ਸਾਨੂੰ ਤਕਨੀਕੀ ਖੇਤੀ ਦੇ ਵੱਲ ਆਉਣਾ ਪਊਗਾ। ਰੁੜੀਆ ਰਾਮ ਜੀ, ਇੱਕ ਹੋਰ ਬੜਾ ਅਹਿਮ ਪਹਿਲੂ ਆ ਕਿ ਅਸੀਂ ਖੇਤੀ ਵਿੱਚ ਲੇਜ਼ਰ ਲੈਵਲਰ ਵੀ ਲਏ, ਅਸੀਂ ਰੋਟਾਵੇਟਰ ਵੀ ਲਏ, ਅਸੀਂ MB ਪਲਾਓ ਵੀ ਲਏ, ਅਸੀਂ ਡਰੋਨ ਵੀ ਲਏ, ਅਸੀਂ ਆਟੋਮੈਟਿਕ ਸਪਰੇਅਰ ਵੀ ਲਏ, ਪਰ ਜਦੋਂ ਪਾਣੀ ਦੀ ਗੱਲ ਆਉਂਦੀ ਨਾ ਜੀ ਰੁਲੀਆ ਰਾਮ ਜੀ, ਉੱਥੇ ਫਿਰ ਗੱਲ ਆਉਂਦੀ ਪਾਣੀ ਦਾ ਖੁੱਲ੍ਹਾ ਹੀ ਲਾਵਾਂਗੇ, ਖੁੱਲ੍ਹਾ ਲਾਵਾਂਗੇ। ਇਹ ਸਾਨੂੰ ਥੋੜ੍ਹਾ ਜਿਹਾ ਇਹ ਸਾਨੂੰ ਬਦਲਣਾ ਪਊਗਾ ਵੀ ਖੁੱਲ੍ਹਾ ਨਹੀਂ ਹੁਣ ਪਾਣੀ। ਮਿੱਤਰੋ, ਹੁਣ ਆਪਾਂ ਸਾਇੰਸਦਾਨਾਂ ਦੇ ਕਹੇ ਦੇ ਨਾਲ, ਪ੍ਰਸਾਰ ਸਿੱਖਿਆ ਮਾਹਿਰਾਂ ਦੀ ਸਹਾਇਤਾ ਨਾਲ ਤੇ ਖੇਤੀ ਖੋਜ ਮਾਹਿਰਾਂ ਦੀ ਸਹਾਇਤਾ ਨਾਲ ਚੱਲੀਏ ਵੀ ਉਹ ਸਾਨੂੰ ਇੱਕ ਸਹੀ ਰਸਤਾ ਦਿਖਾ ਰਹੇ ਨੇ ਕਿ ਪਾਣੀ ਇੱਦਾਂ ਲਾਓ।
0: ਅੱਛਾ ਲਪਿੰਦਰ ਜੀ, ਇੱਕ ਤੁਸੀਂ ਜ਼ਿਕਰ ਕੀਤਾ ਸੀ ਕੁਝ ਸਮਾਂ ਐਸਾ ਸੀ, ਆਪਾਂ ਲੋਕਾਂ ਨੇ ਤਾਂ ਉਹ ਸਮਾਂ ਦੇਖਿਆ ਹੈ ਕਿ ਸਾਡੇ ਪਿੰਡਾਂ ਦੇ ਵਿੱਚ ਕਸੀਆਂ ਹੁੰਦੀਆਂ ਸੀ, ਸੂਏ ਹੁੰਦੇ ਸੀ, ਨਹਿਰਾਂ ਹੁੰਦੀਆਂ ਸੀ, ਟੋਭੇ ਹੁੰਦੇ ਸੀ, ਇਹ ਸਾਰੀਆਂ ਚੀਜ਼ਾਂ ਦਾ ਜਿੱਦਾਂ ਕਹਿੰਦੇ ਆ ਕਿ ਇਹ ਪਾਣੀ ਤੇ ਵਜ਼ਨ ਘਟਾਉਂਦੀਆਂ ਸੀ, ਜਿਹੜਾ ਜ਼ਮੀਨ ਦੋਜ਼ ਪਾਣੀ ਸੀਗਾ, ਅੰਦਰਲਾ ਪਾਣੀ ਅਸੀਂ ਖਿੱਚਦੇ ਸੀ, ਉਹ ਪਾਣੀ ਤੇ ਵਜ਼ਨ ਘਟਦਾ ਸੀ। ਇਹ ਜਿਹੜਾ ਇਹਨਾਂ ਦੀ ਇਲੀਮੀਨੇਸ਼ਨ ਹੋਈ ਜਾਂ ਇਹਨਾਂ ਦਾ ਅਲੋਪ ਹੋ ਜਾਣਾ, ਕੀ ਇਹਨਾਂ ਨੂੰ ਸੁਰਜੀਤ ਕਰਕੇ ਵੀ ਪ੍ਰੈਸ਼ਰ ਨੂੰ ਘਟਾਇਆ ਨਹੀਂ ਜਾ ਸਕਦਾ?
1: ਬਹੁਤ ਵਧੀਆ ਨੁਰੇ ਰਾਮ ਜੀ, ਤੁਸੀਂ ਗੱਲ ਕੀਤੀ ਹੈ ਕਿ ਦੇਖੋ ਜਿਹੜੇ ਸਾਡੇ ਰਵਾਇਤੀ ਢੰਗ ਸੀ ਖੇਤੀ ਦੇ, ਜਿੱਦਾਂ ਹੁਣ ਤੁਸੀਂ ਗੱਲ ਕੀਤੀ ਕਿ ਜਿਹੜੇ ਪੁਰਾਣੇ ਖੂਹ ਸਾਡੇ ਬੰਦ ਹੋ ਗਏ, ਅਸੀਂ ਮੱਛੀ ਮੋਟਰਾਂ ਵੱਲ ਆ ਗਏ, ਉਹ ਪੁਰਾਣੇ ਖੂਹਾਂ ਵਿੱਚ ਲੋਕਾਂ ਨੇ ਕੀ ਕੀਤਾ, ਕੂੜਾ ਸੁੱਟਣਾ ਸ਼ੁਰੂ ਕਰ ਦਿੱਤਾ, ਮਿੱਟੀ ਪਾ ਕੇ ਇਹਨੂੰ ਪੂਰ ਦਿਓ, ਇੱਥੇ ਆਪਾਂ ਕੁਛ ਹੋਰ ਬਣਾ ਲਈਏ, ਉਹ ਸਾਡੇ ਲਈ ਵਰਦਾਨ ਨੇ ਜੀ। ਉਹ ਜਿਹੜੇ 40-50 ਫੁੱਟ ਡੂੰਘੇ ਖੂਹ ਨੇ, ਉਹਨਾਂ ਦੇ ਵਿੱਚ ਅਸੀਂ ਬਾਰਿਸ਼ ਦਾ ਪਾਣੀ ਭੇਜ ਸਕਦੇ ਹਾਂ, ਬਾਰਿਸ਼ ਦਾ ਪਾਣੀ ਭੇਜਾਂਗੇ ਔਰ ਉਹ ਕੁਦਰਤੀ ਫਿਲਟਰ ਨਾਲ ਫਿਲਟਰ ਹੋ ਕੇ ਥੱਲੇ ਧਰਤੀ ਵਿੱਚ ਆਏਗਾ, ਉਹ ਸਾਡੇ ਲਈ ਵਰਦਾਨ ਸਾਬਤ ਹੋ ਰਿਹਾ। ਦੂਜਾ ਜਿਹੜੇ ਪਿੰਡਾਂ ਦੇ ਛੱਪੜ ਦੇਖੀਏ, ਟੋਭੇ ਤੁਸੀਂ ਦੇਖਦੇ ਹਾਂ ਕਿ ਆਮ ਪਸ਼ੂ ਟੋਭਿਆਂ 'ਚ ਨਹਾਉਂਦੇ ਹੁੰਦੇ ਸੀ, ਉਹਨਾਂ ਜਿਹੜੇ ਟੋਬੇ ਆ ਉਹਨਾਂ ਦੀ ਸਫਾਈ ਕਰਨ ਤੋਂ

0: ਬਾਅਦ ਉਹ ਜਿਹੜੀ ਆ ਗਾਰ ਕੱਢਣ ਤੋਂ ਬਾਅਦ ਉੱਥੇ ਵੀ ਜਿਹੜਾ ਬਾਰਿਸ਼ ਦਾ ਪਾਣੀ ਇਕੱਠਾ ਕਰਕੇ ਅਸੀਂ ਧਰਤੀ 'ਚ ਰੀਚਾਰਜ ਕਰ ਸਕਦੇ ਹਾਂ। ਫਿਰ ਅੱਜ ਕੱਲ੍ਹ ਜਿਹੜਾ ਆ ਜਲ ਸ਼ਕਤੀ ਅਭਿਆਨ ਦੇ ਅੰਡਰ ਵੀ ਕਹਿੰਦੇ ਕੈਚ ਦਾ ਰੇਨ, ਬਈ ਉਸ ਪਾਣੀ ਨੂੰ, ਪਾਣੀ ਦੇ ਹਰ ਇੱਕ ਤੁਪਕੇ ਨੂੰ ਕੈਚ ਕਰੋ, ਉਹ ਕੈਚ ਕਰਕੇ ਪਾਣੀ ਨੂੰ ਧਰਤੀ 'ਚ ਭੇਜੋ, ਸਕੂਲਾਂ ਦੇ ਵਿੱਚ, ਸਰਕਾਰੀ ਬਿਲਡਿੰਗਾਂ ਦੇ ਵਿੱਚ, ਉਹ ਪਿੰਡਾਂ ਦੀਆਂ ਪੰਚਾਇਤਾਂ ਦੇ ਵਿੱਚ, ਕਿਉਂਕਿ ਸਾਡੇ ਜਿਹੜੀ ਪਿੰਡਾਂ ਦੀਆਂ ਪੰਚਾਇਤਾਂ ਨੇ ਉਹ ਸਾਡੇ ਵਿਕਾਸ ਦੀ ਮੁੱਢਲੀ ਇਕਾਈ ਨੇ, ਅਤੇ ਉਹ ਜਿਹੜੀਆਂ ਪੰਚਾਇਤਾਂ ਨੇ ਉਹ ਵੀ ਸਾਡੇ ਕੋਲੋਂ ਮਹਿਕਮੇ ਦੇ ਨਾਲ ਸਾਰੇ ਵਿਭਾਗਾਂ ਦੇ ਨਾਲ ਜੜ ਕੇ ਜਿਹੜਾ ਛੱਤਾਂ ਦਾ ਬਾਰਿਸ਼ ਦਾ ਪਾਣੀ ਆ ਜਾਂ ਛੱਪੜਾਂ 'ਚ ਪਾਣੀ ਇਕੱਠਾ ਕਰ ਰਹੇ ਆ ਥਾਪਰ ਮਾਡਲ ਰਾਹੀਂ, ਔਰ ਉਹ ਸਿੰਚਾਈ ਲਈ ਵਰਤੋਂ 'ਚ ਲੈ ਕੇ ਆ ਰਹੇ। ਗੱਲ ਕੀ ਕਿ ਧਰਤੀ 'ਚੋਂ ਪਾਣੀ ਨਾ ਕੱਢ ਕੇ ਜਿਹੜੇ ਇਹ ਸਾਡੇ ਕੋਲ ਪਾਣੀ ਇਕੱਠਾ ਹੋ ਰਿਹਾ ਟੈਸਟਿੰਗ ਤੋਂ ਬਾਅਦ, ਇਸ ਪਾਣੀ ਨੂੰ ਅਸੀਂ ਸਿੰਚਾਈ ਲਈ ਵਰਤੀਏ, ਬਾਰਿਸ਼ ਦੇ ਪਾਣੀ ਨੂੰ। ਵੱਡਾ ਕਾਰਨ ਇੱਕ ਤਾਂ ਸਾਡੀ ਬਿਜਲੀ ਬਚ ਗਈ, ਦੂਜਾ ਅਸੀਂ ਧਰਤੀ ਹੇਠੋਂ ਪਾਣੀ ਨਹੀਂ ਕੱਢ ਰਹੇ, ਫਿਰ ਇਹ ਜਿਹੜਾ ਪਾਣੀ ਆ ਸਾਡੇ ਕੋਲ ਧਰਤੀ ਦੇ ਉੱਪਰ ਪਿਆ ਅਤੇ ਅਸੀਂ ਇਹਨੂੰ ਗ੍ਰੈਵਿਟੀ ਰਾਹੀਂ ਖੇਤਾਂ ਤੱਕ ਲੈ ਕੇ ਜਾ ਰਹੇ ਹਾਂ, ਅਤੇ ਬਹੁਤ ਸਾਰੇ ਖਰਚੇ ਜਿਹੜੇ ਸਾਡੇ ਇਹਦੇ ਵਿੱਚ ਬਚ ਰਹੇ ਆ। ਔਰ ਸਰਕਾਰ ਦੀਆਂ ਸਕੀਮਾਂ ਵੀ ਆ ਜੀ, 90% ਤੱਕ ਜਿਹੜੀ ਸਬਸਿਡੀ ਪੰਚਾਇਤੀ ਜ਼ਮੀਨਾਂ 'ਚ ਪਾਈਪ ਲਾਈਨ ਪਾਉਣ ਲਈ, ਜੇ ਡ੍ਰਿਪ ਇਰੀਗੇਸ਼ਨ ਕਰਨੀ ਆ 80% ਤੱਕ ਸਬਸਿਡੀ, ਜੇ ਨੋਰਮਲ ਕਿਸਾਨ ਨੇ ਆਪਣੇ ਖੇਤਾਂ 'ਚ ਸਭ ਪਾਈਪ ਲਾਈਨ ਪਵਾਉਣੀ ਆ ਪਾਣੀ ਬਚਾਉਣ ਲਈ, ਉੱਥੇ 50% ਤੱਕ ਸਬਸਿਡੀ। ਮਤਲਬ ਗੱਲ ਕਰੀਏ ਕਿ ਸਰਕਾਰੀ ਸਹੂਲਤਾਂ ਸਰਕਾਰ ਜਿਹੜੀ ਆ ਉਹ ਹਰ ਵਕਤ ਨਾਲ ਆ ਕਿ ਇਸ ਪਾਣੀ ਦੀ ਜਿਹੜਾ ਸਾਡੀ ਵਡਮੁੱਲੀ ਦਾਤ ਹੈ ਉਹਨੂੰ ਬਚਾਉਣ ਲਈ ਅੱਗੇ ਹੈ। ਔਰ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਪਿੱਛੇ ਜਿਹੜਾ ਇਹ ਆਪਣਾ ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ ਚਲਾਇਆ, ਉਹਦੇ ਵਿੱਚ ਵੀ ਕਿਸਾਨਾਂ ਨੂੰ ਸਾਰਿਆਂ ਨੂੰ ਇਹੀ ਦੱਸਿਆ ਗਿਆ ਵੀ ਕਿਸ ਤਰ੍ਹਾਂ ਖੇਤੀ ਦੇ ਵਿੱਚ ਅਸੀਂ ਲਾਗਤ ਉਤਪਾਦਨ ਵਧਾਈਏ, ਲਾਗਤਾਂ ਘਟਾਈਏ ਅਤੇ ਕੁਦਰਤੀ ਸਰੋਤਾਂ ਨੂੰ ਬਚਾਈਏ। ਕਿਉਂਕਿ ਜੇ ਅਸੀਂ ਲਾਗਤਾਂ ਘਟਾ ਲਈਆਂ ਪ੍ਰੋਡਕਸ਼ਨ ਵਧਾ ਲਈ ਪਰ ਕੁਦਰਤੀ ਸਰੋਤ ਨਾ ਬਚਾਏ ਤਾਂ ਫਿਰ ਸਾਡੀ ਜਿਹੜੀ ਉਤਪਾਦਨ ਆ ਉਹ ਕਿਸੇ ਕੰਮ ਨਹੀਂ ਆਉਣਾ। ਕੁਦਰਤੀ ਸਰੋਤਾਂ ਨੂੰ ਬਚਾਉਣਾ, ਬੈਲੈਂਸ ਰੱਖ ਕੇ ਚੱਲਣਾ, ਤਾਂ ਹੀ ਜਿਹੜਾ ਸਾਡਾ ਕਲਾਈਮੇਟ ਆ ਉਹ ਵੀ ਸਾਫ਼ ਹੋਏਗਾ, ਅਤੇ ਪਲੱਸ ਜਿਹੜੀ ਅਸੀਂ ਜ਼ਮੀਨ ਦੀ ਉਪਜਾਊ ਸ਼ਕਤੀ ਆ ਉਹ ਔਰਗੈਨਿਕ ਜਿਹੜੀ ਆ ਜਾਂ ਆਪਾਂ ਕਹੀਏ ਵੀ ਜੈਵਿਕ ਮਾਦਾ ਵਧਾਉਣਾ, ਇਹ ਵੀ ਇਹਦੇ ਵਿੱਚ ਹੀ ਆਉਂਦਾ। ਉਹ ਤਾਂ ਹੀ ਪੋਸੀਬਲ ਆ ਜੇ ਅਸੀਂ ਖੇਤੀ ਖੋਜ ਮਾਹਿਰਾਂ ਨਾਲ, ਪਸਾਰ ਮਾਹਿਰਾਂ ਨਾਲ ਮਿਲ ਕੇ ਜਿਹੜੇ ਉਪਰਾਲੇ ਕਰਾਂਗੇ।
1: ਹਾਂਜੀ ਰੁੜੀਆ ਰਾਮ ਜੀ, ਫਿਰ ਕੱਲ ਦਾ ਕੀ ਪ੍ਰੋਗਰਾਮ ਆ?
2: ਸੰਧੂ ਸਾਹਿਬ, ਸਵੇਰੇ 6:30 ਤੇ ਖੇਤੀਬਾੜੀ ਪ੍ਰੋਗਰਾਮ ਚ ਖੇਤੀ ਮਸ਼ੀਨਰੀ ਦੀ ਸਾਂਭ ਸੰਭਾਲ ਬਾਬਤ ਕੁਝ ਜਾਣਕਾਰੀਆਂ ਸਾਂਝੀਆਂ ਕਰਾਂਗੇ
1: ਜੀ,
2: ਤੇ ਸ਼ਾਮਾਂ ਨੂੰ 6:30 ਦਿਹਾਤੀ ਪ੍ਰੋਗਰਾਮ ਦੇ ਵਿੱਚ ਮੱਕੀ ਦੀ ਕਾਸ਼ਤਕਾਰੀ ਦੇ ਬਾਬਤ ਡਾਕਟਰ ਅਮਰੀਕ ਸਿੰਘ ਹੋਰੀ ਜਾਣਕਾਰੀਆਂ ਸਾਂਝੀਆਂ ਕਰਨਗੇ। ਇਹ ਤੋਂ ਇਲਾਵਾ ਯੋਗ ਸੰਬੰਧੀ ਵੀ ਕੁਝ ਗੱਲਾਂ ਬਾਤਾਂ ਚੱਲਣਗੀਆਂ। ਤੇ ਜਿੱਥੋਂ ਤੱਕ ਸੰਧੂ ਸਾਹਿਬ ਮੌਸਮ ਦੀ ਗੱਲ ਹੈ, ਪ੍ਰਭਾਵ ਰਲਵਾਂ ਮਿਲਵਾਂ ਹੈ, ਆਪਾਂ ਚੱਲੀਏ ਜੀ।

0: ਹੁਣੇ ਤੁਸੀਂ ਸੁਣ ਰਹੇ ਸੀ ਦਿਹਾਤੀ ਪ੍ਰੋਗਰਾਮ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸ਼ਾਮ ਦੇ 7 ਵਜਣ ਵਾਲੇ ਨੇ। ਹੁਣ ਤੁਸੀਂ ਕੁਝ ਪਲਾਂ ਦੇ ਇੰਤਜ਼ਾਰ ਤੋਂ ਬਾਅਦ ਖਬਰਾਂ ਸੁਣੋਗੇ।
1: नमस्कार, आकाशवाणी समाचार के साथ मैं करिश्मा राय।

0: ਸਭ ਤੁਧ ਉਪਾਏ ਰਾਮ ਰਾਜੇ,
1: ਲੋਕ ਮਹੱਲਾ ਪਹਿਲਾ। ਦਿਆ ਕਪਾ ਸੰਤੋਖ ਸੂਤ, ਜਤ ਗੰਢੀ ਸਤ ਵਟ, ਇਹੋ ਜਨਉ ਜੀ ਕਾ ਹਈ ਤਾ ਪੰਡ ਘੱਤ, ਨਾ ਇਹੋ ਟੁੱਟੇ ਨਾ ਮਨ ਲਗੇ, ਨਾ ਜਲੇ ਨਾ ਜਾ ਧਨ।

0: ਧੋਤੀ ਟਿੱਕਾ ਤੈ ਜਪਮਾਲੀ ਤਾਣ ਵਿਸ਼ਾ ਖਾ ਅੰਤਰ ਪੂਜਾ ਪੜਕ ਦੇਵਾ ਸੰਜਮ ਤੁਰਕਾ ਭਾਈ ਛੋਡੀ ਲੈ ਪਖੰਡਾ ਨਾਮ ਲੈ ਜਾਹੇ ਤਨ ਦਾ ਮਹੱਲਾ ਪਹਿਲਾ
1: ਮਾਨਸ ਖਾਣੇ ਕਰੇ ਨੇ ਬਾਗ ਸ਼੍ਰੀ ਬਗਾਇ ਤਨਕਲ ਤਾਗ ਤਿੰਨ ਘਰ ਬ੍ਰਾਹਮਣ ਭੂਰੇ ਨਾਲ ਉਹਨਾਂ ਪਿਆ ਵੀ ਹੋਈ ਸਾਗ ਕੂੜੀ ਰਾਸ ਕੂੜਾ ਵਾਪਾਰ ਕੂੜ ਬੋਲ ਕਰੇ ਆਹਾ ਸ਼ਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਿਹਾ ਭਾਰ ਭਾਰ ਮੱਥੇ ਟਿੱਕਾ ਤੇੜ ਧੋਤੀ ਕਾ ਖਾਈ ਹੱਥ ਸ਼੍ਰੀ ਜਗਤ ਕਾ ਸਾਈ ਨੀਲ ਬਸਤਰ ਪੈਰ ਹੋਵੇ ਪਰਿਵਾਰ ਮਲਿਸ਼ਤਾਂ ਲੈ ਪੂਜੇ ਪ੍ਰਾਣ ਭਾਖਿਆ ਕਾ ਪੁੱਠਾ ਬੱਕਰਾ ਖਾਣਾ ਚੌਂਕ ਉੱਪਰ ਕਿਸੇ ਨਾ ਜਾਣਾ ਦੇਖ ਕੇ ਚੌਂਕਾ ਕੱਢੀ ਕਾਰ ਉੱਪਰ ਆਏ ਬੈਠੇ ਕੂੜਿਆ ਮਤ ਭਿੱਟੈ ਵੇ ਮਤ ਭਿੱਟੈ ਇਹੋ ਅੰਨ ਸਾਡਾ ਫਿੱਟੈ ਤਨ ਫਿੱਟੈ ਫੇੜ ਕਰੇਨ ਮਨ ਝੂਠੇ ਚੁਲੀ ਭਰੇਨ।

ਪੌੜੀ ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਏਂਦਾ ਆਪੇ ਦੇ ਵਡਿਆਈ ਆਪੇ ਹੀ ਕਰਮ ਕਰਾਏਂਦਾ ਵੱਡੋ ਵੱਡਾ ਵੱਡ ਮੇਦਨੀ ਸਿਰੇ ਸਿਰ ਧੰਦਾ ਲਾਏਂਦਾ ਨਦਰ ਪੱਠੀ ਜੇਕਰੇ ਸੁਲਤਾਨਾ ਘਾਹੋ ਕਰਾਏਂਦਾ ਦਰ ਮੰਗਨ ਭੇਖਣਾ।